0: ਗਈ ਭਗਤਨੀ, ਲੰਗਰ ਪ੍ਰਸ਼ਾਦੇ ਭੋਜਨ ਤਿਆਰ ਕੀਤਾ, ਸੰਤ ਜਨ ਆ ਗਏ, ਭੋਜਨ ਪ੍ਰਸ਼ਾਦਾ ਛਕਾਇਆ, ਜਿਸ ਵੇਲੇ ਸੰਤਾਂ ਨੂੰ ਵਿਦਾ ਕੀਤਾ ਨਾ, ਤੇ ਭਗਤ ਤ੍ਰਿਲੋਚਨ ਜੀ ਪੁੱਛਦੇ ਨੇ, ਭਗਤਣੀਏ ਅੱਜ ਇਕੱਲੀ ਲੱਗੀ ਹੈ, ਅੰਤਰਜਾਮੀ ਕਿੱਥੇ ਹੈ? ਕਹਿਣ ਲੱਗੀ, ਪਤੀ ਜੀ ਅੰਤਰਜਾਮੀ ਪਤਾ ਨਹੀਂ ਕਿੱਥੇ ਚਲਿਆ ਗਿਆ ਹੈ। ਭਗਤ ਜੀ ਨੇ ਆਖਿਆ, ਕੁਛ ਕਿਹਾ ਤੇ ਨਹੀਂ ਸੀ? ਕਹਿਣ ਲੱਗੀ, ਜੀ ਕਹਿਣਾ ਕੀ ਸੀ, ਮੈਂ ਤੇ ਸਗੋਂ ਜਾਣਿਆ ਬਾਲਕ ਰੂਪ ਹੈ, ਇਹਨਾਂ ਨੂੰ ਤ੍ਰਿਪਤ ਕਰ ਦੇਵਾਂ, ਰਜਾ ਕੇ ਭੋਜਨ ਛਕਾਵਾਂ। ਮੈਂ ਜਿੰਨਾ ਭੋਜਨ ਛਕਾਇਆ ਸਾਰਾ ਹੀ ਭੋਜਨ ਛਕ ਗਏ, ਸਾਰੀਆਂ ਮਠਿਆਈਆਂ ਛਕ ਗਏ, ਸਾਰੇ ਮੁਰੱਬੇ ਅਚਾਰ ਭਾਜੀਆਂ ਛਕ ਗਏ, ਤਰਕਾਰੀਆਂ ਦਾਲਾਂ ਛਕ ਗਏ, ਪਰਾਤ ਭਰੀ ਆਟੇ ਦੀ ਛਕ ਗਏ, ਤੇ ਅੰਤਰਜਾਮੀ ਰਜਈ ਨਾ। ਫਿਰ ਕਹਿਣ ਲੱਗੇ, ਭਗਤ ਜੀ ਤੂੰ ਕੀ ਆਖਿਆ ਸੀ? ਕਹਿਣ ਲੱਗੀ, ਕੁਝ ਵੀ ਨਹੀਂ, ਮੈਂ ਤੇ ਅੱਕੀ ਸੜੀ ਬਾਹਰ ਚਲੀ ਗਈ ਤੇ ਗੁਆਂਢਣ ਨਾਲ ਗੱਲਾਂ ਕਰਦੀ ਨੇ ਆਖਿਆ ਸੀ ਛੱਠੀਆਂ ਦਾ ਭੁੱਖਾ ਪਤਾ ਨਹੀਂ ਕਿੱਥੋਂ ਆ ਗਿਆ, ਉਹਨੇ ਸੁਣ ਲਿਆ ਹੋਣਾ, ਉਸ ਤੋਂ ਬਾਅਦ ਦਿਸਿਆ ਹੀ ਨਹੀਂ। ਤੇ ਇਸ ਵੇਲੇ ਭਗਤ ਜੀ ਨੇ ਅੰਤਰਜਾਮਤਾ ਦੇ ਨਾਲ ਦੇਖਿਆ, ਕਹਿਣ ਲੱਗੇ, ਭਲੀਏ ਇਹ ਨਾਂ ਦਾ ਹੀ ਅੰਤਰਜਾਮੀ ਨਹੀਂ, ਕੁੱਲ ਸ੍ਰਿਸ਼ਟੀ ਦੇ ਜੀਵਾਂ ਦੇ ਹਿਰਦਿਆਂ ਦੀ ਜਾਣਨ ਵਾਲਾ ਅੰਤਰਜਾਮੀ ਪਰਮੇਸ਼ਰ ਆਇਆ ਸੀ, ਸਾਨੂੰ ਬੁੱਢੇ ਹੋਏ ਜਾਣ ਕੇ ਸਾਡੀ ਸੇਵਾ ਕਰਨ ਵਾਸਤੇ ਆਇਆ ਸੀ, ਕਾਰਜ ਸਵਾਰਨ ਵਾਸਤੇ ਆਇਆ ਸੀ। ਉਹਨਾਂ ਨੇ ਪਹਿਲਾਂ ਨਿਯਮ ਦੱਸਿਆ ਸੀ, ਤੈਨੂੰ ਦੱਸਿਆ ਸੀ, ਭਗਵਾਨ ਦੀ ਕਦੇ ਨਿੰਦਿਆ ਨਾ ਕਰੀ, ਅੰਤਰਜਾਮੀ ਦੀ ਨਿੰਦਿਆ ਨਾ ਕਰੀ। ਅੰਤਰਜਾਮੀ ਨੇ ਕਿਹਾ ਸੀ, ਜਿਸ ਦਿਨ ਨਿੰਦਿਆ ਕਰੋਗੇ ਅਸੀਂ ਚਲੇ ਜਾਵਾਂਗੇ। ਤੂੰ ਪਰਮੇਸ਼ਰ ਜੀ ਨੂੰ, ਕਰੋੜਾਂ ਬ੍ਰਹਿਮੰਡਾਂ ਦੇ ਸਾਰੇ ਜੀਵਾਂ ਦੇ ਦਾਤੇ ਜੀ ਨੂੰ ਛੱਠੀਆਂ ਦਾ ਭੁੱਖਾ ਕਿਹਾ ਹੈ, ਤਾਂ ਅੰਤਰਜਾਮੀ ਜੀ ਚਲੇ ਗਏ ਨੇ। ਇਸ ਪ੍ਰਕਾਰ ਸਾਧ ਸੰਗਤ ਜੀ ਹਜ਼ੂਰ ਫਰਮਾਵਣਾ ਕਰਦੇ ਨੇ, ਤ੍ਰਿਲੋਚਨ ਗੁਰ ਮਿਲ, ਪੂਜਨੀਕ ਪਰਮੇਸ਼ਰ ਜੀ ਮਿਲੇ ਨੇ ਤ੍ਰਿਲੋਚਨ ਜੀ ਨੂੰ, ਭਾਈ ਸਿੱਧ ਜਿਨ੍ਹਾਂ ਦੀ ਕਲਿਆਣ ਹੋਈ ਹੈ, ਜਿਹੜੇ ਮੁਕਤ ਰੂਪ ਹੋਏ ਨੇ, ਜਿਹੜੇ ਜੀਵਨ ਮੁਕਤ ਹੋਏ ਨੇ, ਐਸੇ ਪਰਮੇਸ਼ਰ ਜੀ ਤ੍ਰਿਲੋਚਨ ਜੀ ਨੂੰ ਮਿਲੇ ਤੇ ਸਾਰੇ ਕਾਰਜ ਸਵਾਰੇ।
1: ਬੇਣੀ ਕਾ ਗੁਰ ਕੀਓ ਪ੍ਰਗਾਸ,
0: ਭਗਤ ਬੇਣੀ ਜੀ ਨੂੰ ਪਰਮੇਸ਼ਰ ਜੀ ਨੇ ਪ੍ਰਗਾਸ ਗਿਆਨ, ਬ੍ਰਹਮ ਗਿਆਨ ਦਾ ਚਾਨਣ ਕਰ ਦਿੱਤਾ। ਸਾਧ ਸੰਗਤ ਜੀ, ਭਗਤ ਬੇਣੀ ਜੀ ਘਰ ਦੇ ਅੰਦਰ ਅਤਿਅੰਤ ਗਰੀਬੀ ਹੈ, ਸੋ ਇਸ ਪ੍ਰਕਾਰ ਗੁਰੂ ਦਾ ਉਪਦੇਸ਼ ਲਿਆ ਤੇ ਗੁਰੂ ਨੇ ਕਹਿ ਦਿੱਤਾ, ਬੇਣੀ ਵਾਹਿਗੁਰੂ ਜੀ ਦੀ ਬੰਦਗੀ ਕਰਿਆ ਕਰ, ਵਾਹਿਗੁਰੂ ਜੀ ਦਲਿੱਦਰ ਕੱਟ ਦਿੰਦੇ ਨੇ, ਸੁਦਾਮੇ ਦਾ ਕੱਟਿਆ ਤੇਰਾ ਵੀ ਕੱਟਣਗੇ। ਬੇਣੀ ਜੀ ਪਰਮੇਸ਼ਰ ਦੀ ਭਗਤੀ ਕਰਨ ਲੱਗੇ, ਘਰੋਂ ਆ ਜਾਂਦੇ ਨੇ, ਜੰਗਲ ਵਿੱਚ ਸਾਰਾ ਦਿਨ ਚੌਂਕੜਾ ਮਾਰ ਕੇ ਬੈਠੇ ਰਹਿੰਦੇ ਨੇ ਤੇ ਪਰਮੇਸ਼ਰ ਜੀ ਦੀ ਭਗਤੀ ਕਰਦੇ ਨੇ। ਇੱਕ ਦਿਨ ਬਤੀਤ ਹੋਇਆ, ਦੋ ਦਿਨ ਬਤੀਤ ਹੋਏ, ਕਈ ਦਿਨ ਬਤੀਤ ਹੋਏ, ਹਫ਼ਤੇ ਬਤੀਤ ਹੋ ਗਏ, ਮਹੀਨੇ ਬਤੀਤ ਹੋ ਗਏ, ਘਰ ਦੇ ਵਿੱਚ ਛਕਣ ਵਾਸਤੇ ਪਦਾਰਥ ਕੋਈ ਨਾ ਬਚਿਆ। ਘਰ ਵਾਲੀ ਕਹਿੰਦੀ, ਪਤੀ ਜੀ ਘਰ ਦੇ ਵਿੱਚ ਅੰਨ ਨਹੀਂ ਬਚਿਆ, ਧਨ ਨਹੀਂ ਬਚਿਆ, ਪੈਸੇ ਖਰਚ ਹੋ ਗਏ, ਆਟਾ ਦਾਣਾ ਸਾਰਾ ਮੁੱਕ ਗਿਆ, ਕੁਝ ਤੇ ਲਿਆ ਕੇ ਦਿਓ ਨਾ, ਤੁਸੀਂ ਜਾਂਦੇ ਕਿੱਥੇ ਹੋ, ਕੁਝ ਲੈ ਕੇ ਤੇ ਆਉਂਦੇ ਨਹੀਂ। ਤੇ ਭਗਤ ਬੇਣੀ ਜੀ ਕਹਿਣ ਲੱਗੇ, ਭਲੀਏ ਮੈਂ ਰਾਜੇ ਦੇ ਦਰਬਾਰ ਵਿੱਚ ਕਥਾ ਕਰਨ ਜਾਂਦਾ ਹਾਂ ਤੇ ਰਾਜੇ ਨੇ ਆਖਿਆ ਜਦੋਂ ਭੋਗ ਪਵੇਗਾ ਬਹੁਤ ਪਦਾਰਥ ਦੇਵੇਗਾ। ਹੁਣ ਗੁਰੂ ਦੀ ਗੱਲ ਦੇ ਉੱਪਰ ਨਿਸ਼ਚੈ ਕਿ ਬੰਦਗੀ ਕਰੀਏ ਪਰਮੇਸ਼ਰ ਜੀ ਦੀ, ਜਿਵੇਂ ਸੁਦਾਮੇ ਦਾ ਦਲਿੱਦਰ ਕੱਟਿਆ ਗਰੀਬੀ ਚੱਕ ਦਿੱਤੀ ਸੀ, ਭਗਵਾਨ ਜੀ ਮੇਰੀ ਵੀ ਗਰੀਬੀ ਚੱਕ ਦੇਣਗੇ। ਜਾਂਦੇ ਨੇ ਬੰਦਗੀ ਕਰਨ ਵਾਸਤੇ, ਪਰ ਵਲ ਛਲ ਕਰਕੇ ਝੱਤ ਲੰਘਾਵੈ। ਘਰ ਵਾਲੀ ਜਦੋਂ ਰਸਤਾ ਲਿਆਉਣ ਵਾਸਤੇ ਕਹਿੰਦੀ ਹੈ, ਉਸ ਵੇਲੇ ਟਾਲਾ ਕਰ ਦਿੰਦੇ ਨੇ, ਰਾਜਾ ਬੜਾ ਚੰਗਾ ਕਹਿੰਦਾ ਮੈਂ ਰਸਤਾ ਭੇਜ ਦੇਵਾਂਗਾ, ਤੇ ਜਦੋਂ ਰਾਜੇ ਦੀ ਮਰਜ਼ੀ ਹੋਵੇਗੀ ਭਲੀਏ ਰਸਤਾ ਆ ਜਾਣਗੀਆਂ। ਘਰ ਦੇ ਵਿੱਚ ਪੁੱਤਰ ਨੇ ਜਨਮ ਲਿਆ ਪਰ ਵੰਡਣ ਵਾਸਤੇ ਗੁੜ ਤੱਕ ਵੀ ਘਰ ਵਿੱਚ ਹੈ ਨਹੀਂ। ਘਰ ਵਾਲੀ ਗੁੱਸੇ ਵਿੱਚ ਆ ਗਈ, ਕਹਿਣ ਲੱਗੀ ਪਤਾ ਨਹੀਂ ਕਿਹੋ ਜਿਹਾ ਤੇਰਾ ਰਾਜਾ ਹੈ, ਇੰਨਾ ਸਮਾਂ ਹੋ ਗਿਆ ਤੈਨੂੰ ਰਾਜੇ ਦੇ ਦਰਬਾਰ ਕਥਾ ਕਰਦੇ ਨੂੰ ਦਿੱਤੀ ਤੇ ਫੁੱਟੀ ਕੌਡੀ ਵੀ ਨਹੀਂ, ਭੁੱਖੇ ਮਰਦੇ ਆ, ਕੀ ਕਵਾਂ ਤੈਨੂੰ ਤੇ ਕੀ ਕਵਾਂ ਤੇਰੇ ਰਾਜੇ ਨੂੰ। ਮਨ ਵਿੱਚ ਬੜਾ ਵੈਰਾਗ ਆਇਆ, ਵੈਰਾਗੀ ਮਨ ਦੇ ਨਾਲ ਭਗਤ ਬੇਣੀ ਜੀ ਜੰਗਲ ਵਿੱਚ ਬੈਠੇ ਨੇ, ਭਗਵਾਨ ਜੀ ਤੁਹਾਡੀ ਬੰਦਗੀ ਕਰਦਿਆਂ ਘਰ ਵਾਲੀ ਤੋਂ ਹੀ ਤਾਨੇ ਸੁਣਨੇ ਪੈ ਰਹੇ ਨੇ, ਮੈਂ ਤੇ ਸੁਣਿਆ ਸੀ ਆਪ ਜੀ ਦਲਿੱਦਰ ਚੱਕ ਦਿੰਦੇ ਹੋ, ਮਹਾਰਾਜ ਕਦੋਂ ਮੇਰਾ ਦਲਿੱਦਰ ਚੱਕੋਗੇ? ਅੱਜ ਵੈਰਾਗ ਦੇ ਨਾਲ ਬੇਨਤੀਆਂ ਕਰਦੇ ਨੇ ਨਾ, ਬੇਨਤੀਆਂ ਨੂੰ ਸਰਵਣ ਕਰਕੇ ਭਗਵਾਨ ਜੀ ਦਾ ਹਿਰਦਾ ਪਸੀਜਿਆ, ਰਾਜੇ ਦਾ ਰੂਪ ਧਾਰਨ ਕੀਤਾ, ਸ਼ਾਹੀ ਅਸਵਾਰੀ ਦੇ ਉੱਪਰ ਅਸਵਾਰ ਨੇ, ਗੱਡੇ ਭਰੇ ਹੋਏ ਨੇ ਰਸਦਾਂ ਦੇ, ਤੇ ਭਗਤ ਜੀ ਦੇ ਘਰ ਆਣ ਉਤਾਰਾ ਕੀਤਾ, ਆਵਾਜ਼ ਮਾਰੀ, ਦੇਵੀ ਤੇਰਾ ਘਰ ਵਾਲਾ ਬੇਣੀ ਭਗਤ ਮੇਰੇ ਹੀ ਦਰਬਾਰ 'ਚ ਕਥਾ ਕਰਦਾ, ਇਹ ਰਸਦਾਂ ਤੇਰੇ ਵਾਸਤੇ ਲੈ ਕੇ ਆਏ ਹਾਂ, ਇਹਨਾਂ ਨੂੰ ਸਾਂਭ ਲੈ। ਤੇ ਬੇਣੀ ਭਗਤ ਦੀ ਘਰਵਾਲੀ ਨੇ ਬਾਹਰ ਆ ਕੇ ਦੇਖਿਆ, ਗੱਡਿਆਂ ਦੀ ਕਤਾਰ ਖੜੀ ਹੈ, ਕਿਸੇ ਗੱਡੇ ਦੇ ਉੱਪਰ ਘਿਓ ਦੇ ਕੁੱਪ ਨੇ, ਕਿਸੇ ਦੇ ਉੱਪਰ ਖੰਡ ਦੇ ਤੋੜੇ ਨੇ, ਕਿਸੇ ਦੇ ਉੱਪਰ ਆਟਾ, ਕਿਸੇ 'ਤੇ ਚਾਵਲ, ਕਿਸੇ 'ਤੇ ਦਾਲਾਂ, ਗੱਡੇ ਭਰੇ ਨੇ, ਲਾਈਨ ਲੱਗੀ ਹੈ ਭਗਵਾਨ ਜੀ ਰਸਤਾ ਦੇ ਕਰਕੇ ਨਾ ਭਗਤ ਦੀ ਘਰਵਾਲੀ ਨੂੰ। ਅਤੇ ਇਸੇ ਪ੍ਰਕਾਰ ਬੇਣੀ ਜੀ ਦੇ ਕੋਲ ਜਾਣ ਲੱਗੇ ਅਤੇ ਬਚਨ ਕੀਤਾ, ਦੇਵੀ ਹਾਲੇ ਤਾਂ ਕਥਾ ਦਾ ਮਾਧੀ ਲੱਗਾ, ਇੰਨੇ ਪਦਾਰਥ ਤੇਰੇ ਵਾਸਤੇ ਲੈ ਕੇ ਆਏ ਹਾਂ, ਬਹੁਤ ਸਾਰਾ।

0: ਸਾਰਾ ਸੋਨਾ ਦੇ ਦਿੱਤਾ, ਬੜੀ ਨਕਦੀ ਦੇ ਦਿੱਤੀ। ਜਦੋਂ ਹੁਣ ਨਕਦੀ ਮਿਲ ਗਈ, ਸੋਨਾ ਮਿਲ ਗਿਆ, ਇਸਤਰੀਆਂ ਨੂੰ ਸੋਨਾ ਬੜਾ ਪਿਆਰਾ ਹੁੰਦਾ, ਅਤਿਅੰਤ ਪ੍ਰਸੰਨ ਹੋ ਗਈ। ਇੰਨੀਆਂ ਰਸਦਾਂ ਆ ਗਈਆਂ, ਹੁਣ ਤਾਂ ਖਾਂਦਿਆਂ ਖਰਚਦਿਆਂ ਸਾਲਾਂ ਤੱਕ ਵਰਿਆ ਬੱਧੀ ਮੁੱਕੇਗਾ ਹੀ ਨਹੀਂ। ਬੜੀ ਪ੍ਰਸੰਨ ਹੋਈ। ਭਗਵਾਨ ਜੀ ਬੇਣੀ ਦੇ ਕੋਲ ਗਏ, ਬੇਣੀ ਜੀ ਨੂੰ ਜਾ ਕੇ ਜਿੱਥੇ ਜੰਗਲ ਵਿੱਚ ਬੈਠੇ ਸਨ ਨਾ, ਇਵੇਂ ਪ੍ਰਤੀਤ ਹੋਇਆ ਪੱਤੇ ਪੱਤੇ ਦੇ ਵਿੱਚ ਭਗਵਾਨ ਜੀ ਨੇ, ਹਿਰਦੇ ਦੇ ਵਿੱਚ ਭਗਵਾਨ ਜੀ ਨੇ। ਨੇਤਰ ਖੋਲ ਕੇ ਦੇਖਿਆ ਤੇ ਪੱਤੇ ਪੱਤੇ 'ਚ ਹੀ ਨਜ਼ਰ ਆਉਂਦੇ ਨੇ, ਹਿਰਦੇ 'ਚ ਵੀ ਨਜ਼ਰ ਆਉਂਦੇ ਨੇ। ਪ੍ਰਤੱਖ ਹੋ ਕਰਕੇ ਦਰਸ਼ਨ ਦਿੱਤੇ, ਬੇਣੀ ਭਗਤਾ ਤੋਂ ਸਿਦਕ ਰੱਖਿਆ, ਸਿਦਕ ਵਾਲਿਆਂ ਦੇ ਬੇੜੇ ਪਾਰ ਤੇਰੀ ਗਰੀਬੀ ਚੱਕੀ ਗਈ, ਜਾ ਕਰਕੇ ਸੰਤਾਂ ਮਹਾਂਪੁਰਖਾਂ ਭਗਤਾਂ ਦੀ ਸੇਵਾ ਕਰਿਆ ਕਰ, ਹੁਣ ਤੈਨੂੰ ਜੰਗਲ ਵਿੱਚ ਆਉਣ ਦੀ ਲੋੜ ਨਹੀਂ, ਘਰੇ ਰਹਿ ਕੇ ਬੰਦਗੀ ਕਰਿਆ ਕਰ, ਆਈਆਂ ਗਈਆਂ ਸੰਗਤਾਂ ਨੂੰ ਉਪਦੇਸ਼ ਦਿਆ ਕਰ ਤੇ ਸੰਤਾਂ ਦੀ ਸੇਵਾ ਕਰਿਆ ਕਰ, ਰਸਦਾਂ ਪੁੱਜਦੀਆਂ ਰਹਿਣਗੀਆਂ। ਇਸ ਪ੍ਰਕਾਰ ਬੇਣੀ ਭਗਤ ਜੀ ਦੇ ਕਾਰਜ ਸਵਾਰੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਬੇਣੀ ਕਹੋ ਗੁਰ ਕੀਓ ਪ੍ਰਗਾਸ। ਇਸ ਪ੍ਰਕਾਰ ਗੋਰੇ ਪੂਜਨੀਕ ਪਰਮੇਸ਼ਰ ਜੀ ਨੇ ਬੇਣੀ ਜੀ ਨੂੰ ਬ੍ਰਹਮ ਗਿਆਨ ਆਤਮ ਗਿਆਨ ਦੇ ਕਰਕੇ ਨਿਹਾਲ ਕਰਨਾ ਕੀਤਾ ਤੇ ਗਰੀਬੀ ਤਿੰਨਾਂ ਦੀ ਮੇਟ ਦਿੱਤੀ।
1: ਰੇ ਮਨ ਤੂੰ ਵੀ ਹੋਏ ਦਾਸ,
0: ਹੇ ਮਨਾ, ਹੇ ਪਿਆਰੇ, ਹੇ ਭਾਈ, ਐਸੇ ਪਰਮੇਸ਼ਰ ਜੀ ਦਾ ਤੂੰ ਵੀ ਦਾਸ ਹੋ ਕਰਕੇ ਰਹਿਣਾ ਕਰ, ਪਰਮੇਸ਼ਰ ਜੀ ਤੇਰੇ ਵੀ ਕਾਰਜ ਸਵਾਰਨਗੇ।
1: ਜੈ ਦੇਵ ਤਿਆਗਿਓ ਅਹੰਮੇਵ,
0: ਭਗਤ ਜੈ ਦੇਵ ਜੀ ਜਿਨ੍ਹਾਂ ਨੇ ਅਹੰਮੇਵ ਹੰਗਤਾ ਮਮਤਾ ਤਿਆਗ ਹੀ ਦਿੱਤੀ ਤੇ ਅਤਿਅੰਤ ਨਿਮਰਤਾਵਾਨ ਹੋਏ ਨਾ, ਭਗਵਾਨ ਜੀ ਨੇ ਤਿੰਨਾਂ ਦੇ ਕਾਰਜ ਸਵਾਰੇ। ਗੀਤ ਗੋਬਿੰਦ ਆਪ ਜੀ ਨੇ ਗ੍ਰੰਥ ਲਿਖਿਆ ਜੋ ਪਰਮੇਸ਼ਰ ਜੀ ਦੀ ਭਗਤੀ ਦਾ ਸੀ। ਦੋ ਉਤਾਰੇ ਉਸਦੇ ਕੀਤੇ, ਇੱਕ ਉਤਾਰਾ ਲੈ ਕਰਕੇ ਜਗਨਨਾਥਪੁਰੀ ਭਗਵਾਨ ਜੀ ਦੇ ਦਰਬਾਰ ਪੁੱਜੇ ਤੇ ਜਿਹੜਾ ਗੀਤ ਗੋਬਿੰਦ ਗ੍ਰੰਥ ਲਿਖਿਆ ਸੀ ਨਾ, ਲਿਖੇ ਹੋਏ ਭਜਨ ਸਾਰੇ ਮੰਦਰ ਦੇ ਵਿੱਚ ਆਪ ਗਾਇਨ ਕੀਤੇ। ਜਿਨ੍ਹਾਂ ਜਿਨ੍ਹਾਂ ਨੇ ਸੁਣਿਆ ਮੋਹੇ ਗਏ, ਬੰਦਗੀ ਦੇ ਵਿੱਚ ਚਿੱਤ ਜੁੜ ਗਿਆ। ਇੰਨਾ ਜ਼ਿਆਦਾ ਤੇਜ ਪ੍ਰਤਾਪ ਭਗਤ ਜੈ ਦੇਵ ਜੀ ਦਾ ਹੋਇਆ ਕਿ ਸਾਰੀ ਪੁਰੀ ਦੇ ਅੰਦਰ ਸਾਧ ਸੰਗਤ ਜੀ ਜਗਨਨਾਥਪੁਰੀ ਦੇ ਅੰਦਰ ਜੈ ਦੇਵ ਜੈ ਦੇਵ ਜੈ ਦੇਵ ਲੋਕ ਕਹਿਣ ਲੱਗੇ। ਰਾਜਾ ਸੁਣ ਕੇ ਬੜੀ ਈਰਖਾ ਦੇ ਵਿੱਚ ਆਇਆ, ਕਹਿਣ ਲੱਗਾ ਗਰੀਬੜਾ ਜਿਹਾ ਪਤਾ ਨਹੀਂ ਕਿੱਥੋਂ ਆਇਆ, ਇਹ ਤੇਜ ਪ੍ਰਤਾਪ ਮੇਰਾ ਹੋਣਾ ਚਾਹੀਦਾ। ਐਲਾਨ ਕਰ ਦਿੱਤਾ ਮੈਂ ਵੀ ਹੁਣ ਗੀਤ ਗੋਬਿੰਦ ਗ੍ਰੰਥ ਲਿਖਾਂਗਾ। ਹੰਕਾਰੀ ਸੀ ਨਾ, ਵੱਡਾ ਗ੍ਰੰਥ ਤੇ ਲਿਖ ਲਿਆ, ਭਗਵਾਨ ਜੀ ਨੂੰ ਲਿਆ ਕੇ ਭੇਟਾ ਕਰ ਦਿੱਤਾ। ਕਹਿਣ ਲੱਗਾ ਗਰੀਬੜੇ ਜੈ ਦੇਵ ਦਾ ਗ੍ਰੰਥ ਇੱਥੋਂ ਬਾਹਰ ਕੱਢ ਦਿਓ ਤੇ ਮੇਰਾ ਇੱਥੇ ਰੱਖ ਦਿਓ। ਤੇ ਹੁਣ ਸੰਗਤਾਂ ਇੰਨੀਆਂ ਜੁੜੀਆਂ, ਸਾਰਾ ਨਗਰ ਜੁੜ ਗਿਆ, ਸਾਰਾ ਸ਼ਹਿਰ ਜੁੜ ਗਿਆ, ਦੂਰ ਦੂਰ ਤੱਕ ਸ਼ੋਭਾ ਹੋ ਗਈ। ਪੰਡਤਾਂ ਨੇ ਜਾਣਿਆ ਇਸ ਗ੍ਰੰਥ ਦੀ ਪੂਜਾ ਕਰਕੇ ਭਜਨਾ ਕਰਕੇ, ਬਹੁਤੀ ਸੰਗਤ ਆਉਂਦੀ, ਬਹੁਤੇ ਚੜਾਵੇ ਚੜ੍ਹਦੇ ਨੇ, ਸਾਰੇ ਜੁੜੇ ਨੇ, ਹੁਣ ਗ੍ਰੰਥ ਇਹਨਾਂ ਦਾ ਕਿਵੇਂ ਮੰਦਰ 'ਚੋਂ ਕੱਢ ਦੇਈਏ। ਕਹਿਣ ਲੱਗੇ ਰਾਜਨ ਔਖਾ ਕਾਰਜ ਹੈ, ਜਿਹੜਾ ਗ੍ਰੰਥ ਭਗਵਾਨ ਨੂੰ ਪ੍ਰਵਾਨ ਹੋਵੇ ਉਹੀ ਮੰਦਰ ਵਿੱਚ ਰਹੇਗਾ। ਰਾਜੇ ਦਾ ਗ੍ਰੰਥ, ਭਗਤ ਜੀ ਦਾ ਗ੍ਰੰਥ, ਦੋਵੇਂ ਮੰਦਰ ਵਿੱਚ ਰੱਖ ਦਿੱਤੇ। ਸਾਰੇ ਹੀ ਬਾਹਰ ਆ ਗਏ, ਪੁਜਾਰੀ ਵੀ ਬਾਹਰ ਆ ਗਿਆ, ਬੇਨਤੀ ਕੀਤੀ, ਭਗਵਾਨ ਜੀ ਜਿਹੜਾ ਗ੍ਰੰਥ ਤੁਹਾਨੂੰ ਪ੍ਰਵਾਨ ਉਹ ਰੱਖ ਲਵੋ, ਜਿਹੜਾ ਨਹੀਂ ਪ੍ਰਵਾਨ ਉਹ ਬਾਹਰ ਕੱਢ ਦਿਓ। ਐਸੀ ਕਲਾਵਰਤੀ, ਮੰਦਰ ਦੇ ਅੰਦਰ ਖੜਾਕਾ ਹਲਚਲ ਸੁਣਾਈ ਦਿੱਤੀ। ਇੱਕ ਗ੍ਰੰਥ ਬਾਹਰ ਆ ਕੇ ਡਿੱਗਾ ਤੇ ਸਾਧ ਸੰਗਤ ਜੀ ਜਦੋਂ ਚੁੱਕ ਕੇ ਦੇਖਿਆ ਨਾ, ਤੇ ਜਿਹੜਾ ਬਾਹਰ ਆ ਕੇ ਡਿੱਗਾ ਉਹ ਰਾਜੇ ਵਾਲਾ ਗ੍ਰੰਥ ਸੀ। ਪਤਾ ਲੱਗ ਗਿਆ ਭਗਵਾਨ ਜੀ ਨੇ ਭਗਤ ਜੀ ਦਾ ਗ੍ਰੰਥ ਪ੍ਰਵਾਨ ਕੀਤਾ, ਰਾਜੇ ਦਾ ਨਹੀਂ। ਭਗਤ ਜੀ ਦੀ ਬਹੁਤੀ ਜੈ ਜੈਕਾਰ ਹੋਈ। ਇਸ ਪ੍ਰਕਾਰ ਜੈ ਦੇਵ ਤਿਆਗਿਓ ਅਹੰਮੇਵ, ਜੈ ਦੇਵ ਭਗਤ ਜੀ ਨੇ ਹੰਗਤਾ ਮਮਤਾ ਤਿਆਗ ਕਰਕੇ ਪ੍ਰੇਮਾ ਭਗਤੀ ਕੀਤੀ, ਭਗਵਾਨ ਜੀ ਨੇ ਰਾਜੇ ਨੂੰ ਦੁਰਕਾਰ ਕੇ ਸਨਮਾਨ ਦਿੱਤਾ। ਇਸੇ ਪ੍ਰਕਾਰ ਵਾਪਸ ਆ ਰਹੇ ਸਨ ਤੇ ਸਾਧ ਸੰਗਤ ਜੀ ਜਿਹੜਾ ਰਾਜਾ ਸੀ ਨਾ ਉੱਥੇ ਦਾ, ਤੇ ਇਸ ਵੇਲੇ ਆਤਮ ਹੱਤਿਆ ਕਰਨ ਲੱਗਾ, ਡੁੱਬ ਕੇ ਮਰਨ ਲੱਗਾ ਸੀ। ਭਗਵਾਨ ਜੀ ਨੇ ਆਕਾਸ਼ਬਾਣੀ ਕੀਤੀ, ਡੁੱਬ ਕੇ ਮਰਨ ਦਾ ਪਾਪ ਕਿਉਂ ਕਰਦਾ ਹੈ, ਭਗਤ ਜੈ ਦੇਵ ਜੀ ਦੇ ਕਰਕੇ ਤੇਰੇ ਵੀ ਨਾਮ ਦਾ ਪ੍ਰਤਾਪ ਹੋਵੇਗਾ, ਡੁੱਬ ਕੇ ਨਾ ਮਰ, ਧਰਮ ਦਾ ਰਾਜ ਕਰ। ਬੜਾ ਪ੍ਰਸੰਨ ਹੋਇਆ, ਭਗਤ ਜੈ ਦੇਵ ਜੀ ਨੂੰ ਬੜਾ ਆ ਕੇ ਧੰਨ ਦਿੱਤਾ। ਭਗਤ ਜੀ ਲੈ ਕੇ ਆ ਰਹੇ ਨੇ, ਜੰਗਲ ਵਿੱਚ ਪੁੱਜੇ, ਚੋਰਾਂ ਨੇ ਆ ਕੇ ਘੇਰ ਲਿਆ, ਕਹਿਣ ਲੱਗੇ ਜੋ ਕੁਛ ਹੈਗਾ ਸਾਡੇ ਹਵਾਲੇ ਕਰ ਦਿਓ। ਭਗਤ ਜੀ ਨੇ ਸਾਰਾ ਧੰਨ ਦੇ ਦਿੱਤਾ, ਲਓ ਭਾਈ ਤੁਸੀਂ ਲੋੜਵੰਦ ਹੋ ਤੁਸੀਂ ਲੈ ਜਾਓ, ਸਾਨੂੰ ਪਰਮੇਸ਼ਰ ਹੋਰ ਦੇਵੇਗਾ। ਕਹਿਣ ਲੱਗੇ ਇਸ ਨੂੰ ਮਾਰ ਦੇਈਏ, ਕਿਧਰੇ ਰਾਜੇ ਕੋਲ ਸ਼ਿਕਾਇਤ ਕਰਕੇ ਫੜਾਈ ਨਾ ਦੇਵੇ। ਮਨ ਵਿੱਚ ਦਇਆ ਆਈ ਭਗਤ ਭੋਲਾ ਜਿਹਾ ਚਿਹਰਾ ਦੇਖ ਕੇ, ਕਹਿਣ ਲੱਗੇ ਚੱਲ ਮਾਰਨਾ ਕੀ ਆ, ਬਾਹਾਂ ਵੱਢ ਦਿੰਦੇ ਹਾਂ। ਦੋਵੇਂ ਬਾਹਾਂ ਭਗਤ ਜੀ ਦੀਆਂ ਵੱਢ ਦਿੱਤੀਆਂ, ਸਾਰਾ ਧਨ ਲੈ ਕੇ ਚਲੇ ਗਏ। ਭਗਤ ਜੀ ਜੰਗਲ ਦੇ ਵਿੱਚ ਬੰਦਗੀ ਕਰਦੇ ਨੇ ਤੇ ਸਾਧ ਸੰਗਤ ਜੀ, ਰਾਜਾ ਲਛਮਣ ਦੇਵ ਆਇਆ, ਜਿਸ ਵੇਲੇ ਬੰਦਗੀ ਦੀ ਆਵਾਜ਼ ਨੂੰ ਸੁਣਿਆ, ਪੁੱਛਿਆ ਕੌਣ ਹੋ, ਦੱਸਿਆ ਜੀ ਪਰਮੇਸ਼ਰ ਜੀ ਦੇ ਭਗਤ ਹੈ। ਲੈ ਕਰਕੇ ਆਪਣੇ ਰਾਜ ਵਿੱਚ ਗਿਆ, ਭਗਤ ਜੈਦੇਵ ਜੀ ਦਾ ਨਾਮ ਤੇ ਸੁਣਿਆ ਹੀ ਸੀ, ਬਹੁਤਾ ਪ੍ਰਤਾਪ ਸੁਣਿਆ ਹੋਣ ਕਰਕੇ ਬਹੁਤੀ ਸੇਵਾ ਕਰਨ ਲੱਗਾ। ਤੇ ਭਗਤ ਜੀ ਰਾਜੇ ਨੂੰ ਉਪਦੇਸ਼ ਦੇਣ ਲੱਗੇ। ਜਦੋਂ ਉਪਦੇਸ਼ ਦੇਣਾ ਕੀਤਾ ਸ਼ੁਰੂ, ਹੇ ਰਾਜਨ ਸੰਤਾਂ ਭਗਤਾਂ ਦੀ ਸੇਵਾ ਕਰਿਆ ਕਰ। ਬਹੁਤ ਸੰਤਾਂ ਭਗਤਾਂ ਦੀ ਰਾਜਾ ਸੇਵਾ ਕਰਨ ਲੱਗਾ ਤੇ ਦੂਰ ਦੂਰ ਤੋਂ ਸੰਤ ਭਗਤ ਆਉਣ ਲੱਗੇ। ਜਿਹੜੇ ਚੋਰ ਸਨ ਨਾ, ਜਿਨ੍ਹਾਂ ਨੇ ਜੈਦੇਵ ਜੀ ਨੂੰ ਲੁੱਟਿਆ ਸੀ, ਉਹ ਵੀ ਸਾਧੂ ਬਣ ਕੇ ਆ ਗਏ। ਜਦੋਂ ਜੈਦੇਵ ਜੀ ਨੂੰ ਦੇਖਿਆ, ਜੈਦੇਵ ਜੀ ਨੇ ਉਹਨਾਂ ਨੂੰ ਦੇਖਿਆ ਤੇ ਸਵੇਲੇ ਚੋਰ ਤਾਂ ਘਬਰਾ ਗਏ, ਸਾਨੂੰ ਫੜਾਈ ਨਾ ਦੇਵੇ। ਪਰ ਜਿਹੜੇ ਪਰ ਭਗਤ ਹੁੰਦੇ ਨੇ, ਪਰਉਪਕਾਰੀ ਹੁੰਦੇ ਨੇ, ਰਾਜੇ ਨੂੰ ਕਹਿਣ ਲੱਗਾ, ਰਾਜਨ ਇਹ ਬਹੁਤੇ ਹੀ ਵੱਡੇ ਭਗਤ ਨੇ, ਇਹਨਾਂ ਦੀ ਸੇਵਾ ਵੀ ਜ਼ਿਆਦਾ ਕਰ ਤੇ ਇਹਨਾਂ ਨੂੰ ਦਕਸ਼ਣਾ ਵੀ, ਜੋ ਭੇਟਾ ਪੂਜਾ ਉਹ ਵੀ ਜ਼ਿਆਦਾ ਦੇ। ਰਾਜੇ ਨੇ ਬੜੀ ਸੇਵਾ ਕੀਤੀ, ਨੌਕਰ ਚਾਕਰ ਸੇਵਾ ਵਿੱਚ ਲਾ ਦਿੱਤੇ। ਫਿਰ ਜਦੋਂ ਵਿਦਾ ਹੋਣ ਦਾ ਸਮਾਂ ਆਇਆ ਤੇ ਬਹੁਤ ਸਾਰਾ ਧਨ ਦੇ ਕੇ ਨਾ ਨੌਕਰ ਚਾਕਰ ਨਾਲ ਭੇਜੇ, ਜਾਓ ਸ਼ਹਿਰ ਤੋਂ ਬਾਹਰ ਤੱਕ ਇਹਨਾਂ ਨੂੰ ਵਿਦਾ ਕਰਕੇ ਆਓ। ਹੈਗੇ ਤੇ ਠੱਗ ਸੀ ਸਾਧ ਸੰਗਤ ਜੀ। ਰਾਜੇ ਦੇ ਸਿਪਾਹੀਆਂ ਨੇ ਰਸਤੇ ਵਿੱਚ ਜਾ ਕੇ ਪੁੱਛਿਆ, ਕਹਿਣ ਲੱਗੇ, ਭਗਤੋ ਰਾਜਾ ਸੇਵਾ ਤੇ ਸਾਰਿਆਂ ਦੀ ਕਰਦਾ, ਪਰ ਭਗਤ ਜੈਦੇਵ ਜੀ ਨੇ ਤੁਹਾਡੀ ਸਿਫਾਰਿਸ਼ ਕੀਤੀ ਤੇ ਰਾਜੇ ਨੇ ਬਹੁਤੀ ਸੇਵਾ ਕੀਤੀ ਹੈ, ਤੁਸੀਂ ਆਪਣੀ ਕੋਈ ਕਰਨੀ ਦੱਸੋ ਜਿਸ ਕਰਕੇ ਜੈਦੇਵ ਜੀ ਨੇ ਤੁਹਾਡੀ ਬਹੁਤੀ ਸਿਫਾਰਿਸ਼ ਕੀਤੀ ਹੈ ਤੇ ਸੇਵਾ ਕਰਵਾਈ ਹੈ। ਈਰਖਾ ਵਿੱਚ ਸੜੇ ਹੋਏ ਉਹ ਜਿਹੜੇ ਠੱਗ ਸਨ ਸਾਧੂਆਂ ਦੇ ਲਿਬਾਸ ਵਿੱਚ ਕਹਿਣ ਲੱਗੇ, ਰਾਜੇ ਨੇ, ਜਗਨਨਾਥਪੁਰੀ ਦੇ ਰਾਜੇ ਨੇ, ਕਿਉਂਕਿ ਇਹ ਰਾਜੇ ਦੇ ਕੋਲ ਚਾਕਰ ਸੀ, ਕੋਈ ਬੱਜਰ ਗੁਨਾਹ ਇਸ ਦੇ ਪਾਸੋਂ ਹੋ ਗਿਆ, ਅਸੀਂ ਰਾਜੇ ਦੇ ਸੇਵਕ ਸਾਂ। ਤੇ ਠੱਗ ਕਹਿਣ ਲੱਗੇ, ਬੱਜਰ ਗੁਨਾਹ ਦੇ ਬਦਲੇ ਰਾਜੇ ਨੇ ਜੈਦੇਵ ਨੂੰ ਮ੍ਰਿਤੂ ਦੰਡ ਦਿੱਤਾ, ਸਾਨੂੰ ਹੁਕਮ ਦਿੱਤਾ, ਜਾਓ ਜੰਗਲ ਵਿੱਚ ਜਾ ਕੇ ਇਸ ਨੂੰ ਜਾਨੋਂ ਮਾਰ ਦਿਓ। ਅਸੀਂ ਜੰਗਲ ਵਿੱਚ ਲੈ ਕੇ ਚਲੇ ਗਏ ਪਰ ਸਾਨੂੰ ਤਰਸ ਆ ਗਿਆ, ਅਸੀਂ ਮਾਰ ਨਾ ਸਕੇ, ਅਸੀਂ ਇਸ ਦੇ ਹੱਥ ਵੱਢ ਕੇ ਤਰਸ ਕਰਕੇ ਜਿਉਂਦਾ ਛੱਡ ਦਿੱਤਾ। ਜਦੋਂ ਸਾਨੂੰ ਤਰਸ ਆਇਆ ਅਸੀਂ ਜਿਉਂਦਾ ਛੱਡ ਦਿੱਤਾ, ਪਰ ਹੱਥ ਵੱਢਣੇ ਕਰਕੇ ਜਿਹੜੀ ਇਸ ਨੂੰ ਪੀੜਾ ਹੋਈ ਨਾ, ਬਿਹਬਲਤਾ ਦੀ ਹਾਲਤ ਦੇਖ ਕੇ ਸਾਨੂੰ ਵੈਰਾਗ ਆ ਗਿਆ, ਅਸੀਂ ਰਾਜੇ ਦੀ ਚਾਕਰੀ ਛੱਡ ਕੇ ਫਿਰ ਸਾਧੂ ਹੋ ਗਏ। ਜਦੋਂ ਐਵੇਂ ਭਗਤ ਦੀ ਨਿੰਦਿਆ ਤੇ ਆਪਣੀ ਝੂਠੀ ਉਸਤਤ ਕੀਤੀ ਨਾ, ਤੇ ਇਸ ਵੇਲੇ ਧਰਤੀ ਇਸ ਪਾਪ ਨੂੰ ਸਹਾਰ ਨਾ ਸਕੀ, ਐਸੇ ਮਹਾਂਪੁਰਖ ਦੀ ਨਿੰਦਿਆ, ਧਰਤੀ ਵੀ ਐਸੇ ਪਾਪੀਆਂ ਦਾ ਭਾਰ ਨਾ ਸਹਾਰ ਸਕੀ, ਧਰਤੀ ਫਟ ਗਈ। ਇਹ ਸਾਧੂਆਂ ਦੇ ਭੇਸ ਵਿੱਚ ਜਿਹੜੇ ਠੱਗ ਚੋਰ ਸਨ ਧਰਤੀ ਵਿੱਚ ਸਮਾ ਗਏ, ਧਰਤੀ ਫਿਰ ਪਹਿਲਾਂ ਵਾਂਗੂ ਜੁੜ ਗਈ ਤੇ ਇਹਨਾਂ ਦਾ ਨਾਮੋ ਨਿਸ਼ਾਨ ਤੱਕ ਨਾ ਰਿਹਾ। ਰਾਜੇ ਦੇ ਸਿਪਾਹੀਆਂ ਨੇ ਆ ਕੇ ਰਾਜੇ ਨੂੰ ਦੱਸਿਆ, ਰਾਜੇ ਨੇ ਭਗਤ ਜੀ ਨੂੰ ਦਰਬਾਰ ਵਿੱਚ ਬੁਲਾਇਆ, ਕੀ ਦੇਖਦੇ ਨੇ, ਪਰਮੇਸ਼ਰ ਜੀ ਨੇ ਐਸੀ ਕਿਰਪਾ ਕੀਤੀ ਜਿੱਥੇ ਨਿੰਦਕ ਮਾਰ ਦਿੱਤੇ ਉੱਥੇ ਭਗਤ ਜੀ ਦੇ ਹੱਥ ਸਾਬਤ ਕਰ ਦਿੱਤੇ, ਪਹਿਲਾਂ ਵਰਗੀਆਂ ਬਾਹਾਂ, ਪਹਿਲਾਂ ਵਰਗੇ ਹੱਥ ਪੈਰ, ਅੰਗੂਠੇ ਪੋਟੇ, ਕੋਈ ਨਹੁੰ ਤੱਕ ਦਾ ਫਰਕ ਨਾ ਪਿਆ। ਜਦੋਂ ਸਾਬਤ ਬਾਹਾਂ ਦੇ ਸਮੇਤ ਭਗਤ ਜੀ ਨੂੰ ਦੇਖਿਆ, ਰਾਜਾ ਹੈਰਾਨ ਹੋ ਗਿਆ, ਵੱਡਿਆ ਤੇ ਪੋਟਾ ਵੀ ਦੁਬਾਰਾ ਕਦੇ ਪੂਰਾ ਨਹੀਂ ਹੁੰਦਾ ਤੇ ਪੂਰੀਆਂ ਬਾਹਾਂ ਆ ਗਈਆਂ, ਭਗਤ ਜੀ ਕਿਵੇਂ ਕਲਾ ਵਰਤੀ? ਫਿਰ ਭਗਤ ਜੀ ਨੇ ਦੱਸਿਆ, ਇਹ ਪਰਮੇਸ਼ਰ ਜੀ ਨੇ ਕਲਾ ਵਰਤਾਈ, ਮੇਰੇ ਹੱਥ ਮੈਨੂੰ ਦੇ ਦਿੱਤੇ ਨੇ। ਰਾਜੇ ਦੇ ਸਿਪਾਹੀਆਂ ਨੇ ਰਾਜਿਆਂ ਨੂੰ ਦੱਸਿਆ ਤੇ ਸਾਰਾ ਬਿਰਤਾਂਤ ਭਗਤ ਜੀ ਨੂੰ। ਫਿਰ ਰਾਜੇ ਨੇ ਪੁੱਛਿਆ, ਮਹਾਰਾਜ ਉਹ ਤੇ ਚੋਰ ਠੱਗ ਸਨ, ਸੋ ਆਪ ਜੀ ਨੇ ਉਹਨਾਂ ਨੂੰ ਭਗਤ ਕਹਿ ਕੇ ਸੇਵਾ ਕਰਵਾਈ? ਤੇ ਇਸ ਵੇਲੇ ਭਗਤ ਜੀ ਨੇ ਆਖਿਆ, ਸ਼ਰਨ ਵਿੱਚ ਚੱਲ ਕੇ ਆਏ ਸਨ ਨਾ, ਉਹਨਾਂ ਦੀ ਭਾਵਨਾ ਸੇਵਾ ਕਰਵਾਉਣ ਦੀ ਤੇ ਧਨ ਲੈਣ ਦੀ ਸੀ, ਤਾਂ ਧਨ ਦਵਾ ਕੇ ਸੇਵਾ ਕਰਵਾਈ ਹੈ, ਇਹ ਪਰਉਪਕਾਰੀਆਂ ਦਾ ਸੁਭਾਅ ਹੁੰਦਾ ਹੈ। ਤੇ ਨੌਕਰਾਂ ਨੇ ਦੱਸਿਆ, ਭਗਤ ਜੀ ਤੁਹਾਡੀ ਨਿੰਦਿਆ ਕਰਦੇ ਸਨ, ਧਰਤੀ ਫਟ ਗਈ ਤੇ ਸਮਾ ਕੇ ਮਰ ਗਏ ਨੇ। ਸਤਿਗੁਰੂ ਜੀ ਬਚਨ ਕਰਦੇ ਨੇ, ਜੈਦੇਵ ਜੀ ਨੇ ਅਹੰ ਮੇਵ ਹੰਗਤਾ ਮਮਤਾ ਤਿਆਗੀ, ਪ੍ਰੇਮਾ ਭਗਤੀ ਕੀਤੀ ਤੇ ਭਗਵਾਨ ਜੀ ਨੇ ਤਿੰਨਾਂ ਦੀ ਪੈਜ ਰੱਖੀ।
2: ਨਾਈ ਉਧਰਿਓ ਸੈਨ ਸੇਵਾ,
0: ਭਗਤ ਸੈਨ ਜੀ ਜੋ ਨਾਈ ਜਾਤ ਦੇ ਅੰਦਰ ਪੈਦਾ ਹੋਏ, ਸੋ ਚਾਕਰੀ ਕਰਦੇ ਸਨ ਰਾਜੇ ਦੀ, ਰਾਜੇ ਦੇ ਤਨ ਦੇ ਉੱਪਰ ਕੋਹੜ ਦਾ ਰੋਗ ਸੀ, ਇੱਕ ਵੇਲੇ ਸੰਤ ਮੰਡਲੀ ਆਣ ਉਤਰੀਏ, ਆਏ ਸੰਤ ਪਰਾਹੁਣੇ, ਕੀਰਤਨ ਹੋਵਾ ਰਹਿਣ ਸਬਾਈ, ਛੱਡ ਨਾ ਸਕੇ ਸੰਤ ਜਨ ਰਾਜ ਦੁਆਰ ਨਾ ਸੇਵ ਕਮਾਈ, ਤੇ ਕਲਾ ਕੀ ਵਰਤੀ ਸੈਣ ਰੂਪ ਹਰ ਹੋਏ ਕੈ, ਆਇਆ ਰਾਣੇ ਨੂੰ ਰੀਝਾਈ। ਭਗਤ ਜੀ ਤੇ ਸੰਤ ਜਨਾਂ ਦੇ ਨਾਲ ਕੀਰਤਨ ਕਰਦੇ ਰਹੇ ਅੰਮ੍ਰਿਤ ਵੇਲੇ, ਫਿਰ ਨਿਤਨੇਮ ਕੀਤਾ ਜਿਵੇਂ ਸਿਮਰਨ ਭਜਨ ਵਿੱਚ ਜੁੜਿਆ ਕਰਦੇ ਸਨ, ਭੋਜਨ ਪ੍ਰਸ਼ਾਦਾ ਤਿਆਰ ਕਰਕੇ ਸਾਧੂ ਸੰਤਾਂ ਮਹਾਤਮਾਵਾਂ ਨੂੰ ਛਕਾਇਆ, ਫਿਰ ਸਾਧ ਜਨਾਂ ਨੂੰ ਵਿਦਾ ਕਰ ਰਾਜ ਦੁਆਰ ਗਿਆ ਸ਼ਰਮਾਈ। ਜਦੋਂ ਰਾਜ ਦਰਬਾਰ ਪੁੱਜੇ ਨੇ, ਸਿਰ ਚੁੱਕਿਆ ਹੋਇਆ, ਰਾਜਨ ਰਾਤ ਮੈਂ ਤੁਹਾਡੀ ਸੇਵਾ ਵਿੱਚ ਨਹੀਂ ਆ ਸਕਿਆ, ਮੇਰੇ ਗੁਨਾਹ ਦੀ ਮੈਨੂੰ ਖਿਮਾ ਬਖਸ਼ਿਓ ਜੀ। ਤੇ ਰਾਜਾ ਤੇ ਇਸ ਵੇਲੇ ਹੈਰਾਨ ਹੋਇਆ, ਰਾਣੇ ਦੂਰੋਂ ਸੱਦ ਕੇ ਗਲੋਂ ਕਵਾਏ, ਖੋਲ ਪਹਿਨਾਈ, ਆਪਣਾ ਪੁਸ਼ਾਕਾ ਲਾ ਕੇ ਰਾਜੇ ਨੇ ਭਗਤ ਜੀ ਦੇ ਗਲ ਪਹਿਨਾ ਦਿੱਤਾ। ਸੋ ਤੇ ਇਸ ਵੇਲੇ ਭਗਤ ਜੀ ਨੇ ਜਾਣਿਆ, ਮੇਰਾ ਉਪਹਾਸ ਕਰ ਰਹੇ, ਮੇਰਾ ਮਜ਼ਾਕ ਕਰ ਰਹੇ ਨੇ, ਉਡਾ ਰਹੇ ਨੇ, ਮੈਂ ਆਇਆ ਜੂ ਨਹੀਂ ਸੇਵਾ ਕਰਨ ਵਾਸਤੇ। ਤੇ ਰਾਜੇ ਨੇ ਆਖਿਆ, ਨਹੀਂ ਭਗਤ ਜੀ, ਜੈਸੀ ਸੇਵਾ ਤੁਸੀਂ ਨੇ ਅੱਜ ਰਾਤ ਕੀਤੀ ਹੈ, ਪਹਿਲਾਂ ਕਦੇ ਤੇ ਕੀਤੀ ਨਹੀਂ। ਰਾਜੇ ਨੇ ਆਪਣਾ ਬਿਰਤਾਂਤ ਦੱਸਿਆ, ਭਗਤ ਜੀ ਮੇਰੇ ਤਨ ਦੇ ਉੱਪਰ ਕੋਹੜ ਦਾ ਰੋਗ ਸੀ, ਤੇ ਅੱਜ ਰਾਤ ਜਦੋਂ ਆ ਕਰਕੇ ਤੁਸਾਂ ਮੇਰੇ ਤਨ ਮੇਰੇ ਸਰੀਰ ਨੂੰ ਹੱਥ ਲਾਇਆ ਨਾ ਤੇ ਮੇਰਾ ਤੇ ਕੋੜ ਦਾ ਰੋਗ ਵੀ ਮਿਟ ਗਿਆ ਹੈ। ਅੱਜ ਦੀ ਤੁਹਾਡੀ ਸੇਵਾ ਤੋਂ ਬਹੁਤਾ ਹੀ ਪ੍ਰਸੰਨ ਹੈ। ਪੁਸ਼ਾਕਾ ਲਾ ਕੇ ਪਹਿਨਾ ਦਿੱਤਾ ਤੇ ਭਗਤ ਜੀ ਨੇ ਫਿਰ ਨੇਤਰ ਬੰਦ ਕੀਤੇ, ਅੰਤਰਜਾਮਤਾ ਦੇ ਨਾਲ ਤੱਕਿਆ, ਕੌਣ ਸਾਡੀ ਥਾਂ ਤੇ ਸੇਵਾ ਕਰ ਗਿਆ ਹੈ। ਅੰਤਰਜਾਮਤਾ ਦੇ ਨਾਲ ਦੇਖਦੇ ਨੇ ਪਰਮੇਸ਼ਰ ਜੀ ਭਗਵਾਨ ਜੀ ਸੈਣ ਰੂਪ ਹਰ ਹੋਏ ਕਹਿ ਆਇਆ ਰਾਣੇ ਨੂੰ ਰੀਝਾਈ। ਸੈਣ ਜੀ ਦਾ ਰੂਪ ਧਾਰਨ ਕਰਕੇ ਰਾਜੇ ਦੀ ਸੇਵਾ ਕੀਤੀ ਹੈ ਕਿ ਮੇਰੇ ਭਗਤ ਦਾ ਕਿਧਰੇ ਰਾਜਾ ਨਿਰਾਦਰ ਨਾ ਕਰੇ, ਭਗਤ ਦਾ ਸਨਮਾਨ ਕਾਇਮ ਰੱਖਣ ਵਾਸਤੇ ਭਗਵਾਨ ਜੀ ਨੇ ਆਪ ਆ ਕੇ ਚਾਕਰੀ ਕੀਤੀ। ਫਿਰ ਭਗਤ ਜੀ ਨੇ ਬਚਨ ਆਖੇ, ਰਾਜਨ ਮੈਂ ਤੇ ਸੇਵਾ ਕਰਨ ਵਾਸਤੇ ਨਹੀਂ ਆਇਆ ਪਰ ਮੇਰਾ ਮਾਲਕ ਆਇਆ ਸੀ। ਤੇ ਇਹ ਰਾਜਨ ਜਿਹੜੇ ਮਾਲਕ ਨੇ ਮੇਰੀ ਪੈਜ ਰੱਖੀ ਏ, ਅੱਜ ਤੋਂ ਚਾਕਰੀ ਵੀ ਉਸੇ ਦੀ ਕਰਨੀ ਏ, ਅੱਜ ਤੋਂ ਮੈਂ ਤੇਰੀ ਚਾਕਰੀ ਨਹੀਂ ਕਰਨੀ। ਰਾਜੇ ਦੀ ਚਾਕਰੀ ਛੱਡ ਕੇ ਰਾਤ ਦਿਨ ਭਗਵਾਨ ਜੀ ਦੀ ਪਰਮੇਸ਼ਰ ਜੀ ਦੀ ਆਰਾਧਨਾ ਭਗਤ ਸੈਣ ਜੀ ਕਰਨ ਲੱਗੇ। ਇੰਨੀ ਕਮਾਈ ਵਾਲੇ ਹੋਏ ਨੇ ਭਗਤ ਜੈਦੇਵ ਜੀ, ਭਗਤ ਸੈਣ ਜੀ, ਭਗਤ ਤਰਲੋਚਨ ਜੀ, ਭਗਤ ਧੰਨਾ ਜੀ, ਇਹਨਾਂ ਮਹਾਂਪੁਰਖਾਂ ਬ੍ਰਹਮ ਗਿਆਨੀਆਂ ਦੇ, ਇਹਨਾਂ ਭਗਤਾਂ ਦੇ ਅੰਮ੍ਰਿਤਮਈ ਗੁਰਬਾਣੀ ਦੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸੁਭਾਏਮਾਨ ਨੇ। ਅਤੇ ਇਸ ਵੇਲੇ ਪਰਮੇਸ਼ਰ ਜੀ ਦੀ ਬੰਦਗੀ ਦੇ ਵਿੱਚ ਜੁੜ ਗਏ, ਰਾਜੇ ਦੀ ਚਾਕਰੀ ਤਿਆਗ ਦਿੱਤੀ ਅਤੇ ਵੱਡੀ ਅਵਸਥਾ ਵਾਲੇ ਹੋਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਨਾਈ ਉਦਰਿਓ ਸੈਨ ਸੇਵ। ਭਗਤ ਸੈਣ ਜੀ ਨਾਈ ਕੁਲ ਦੇ ਵਿੱਚ ਪੈਦਾ ਹੋਏ ਸਨ ਪਰ ਇਸ ਪ੍ਰਕਾਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਸੇਵਾ ਕਰਦੇ ਰਹੇ ਤੇ ਸੰਸਾਰ ਸਾਗਰ ਤੋਂ ਤਿੰਨਾਂ ਦਾ ਪਾਰ ਉਤਾਰਾ ਹੋਇਆ।
2: ਮਨ ਡੀਗ ਨਾ ਡੋਲਾ ਕਹੂੰ ਜਾਏ।
0: ਤੇ ਸਤਿਗੁਰੂ ਜੀ ਹੁਣ ਭਗਤਾਂ ਦੀਆਂ ਸਾਖੀਆਂ ਸੁਣਾ ਕਰਕੇ ਉਪਦੇਸ਼ ਦਿੰਦੇ ਨੇ, ਹੇ ਮਨਾ ਅਥਵਾ ਹੇ ਭਾਈ, ਹੇ ਸਤਸੰਗੀ ਜਨੋ, ਡੀਗ ਨਾ ਡੋਲੈ। ਜਿਹੜਾ ਮਨ ਹੈ ਡਗਮਗ ਛਾੜ ਰੇ, ਮਨ ਬਾਵਰਾ ਡਗਮਗ ਨਾ ਕਰੇ, ਇਹ ਬੰਦਗੀ ਕਰਨ ਵੱਲੋਂ ਡਿੱਗੇ ਨਾ, ਨਿਵਾਣ ਵਿੱਚ ਨਾ ਆਵੇ, ਢਹਿੰਦੀ ਕਲਾ ਵਿੱਚ ਨਾ ਆਵੇ ਤੇ ਬੰਦਗੀ ਕਰਦਾ ਕਦੇ ਡੋਲੇ ਨਾ। ਨਾ ਕਹੂੰ ਜਾਏ ਅਨਵੈ ਕਰਕੇ ਅਰਥ, ਤੇ ਵਾਹਿਗੁਰੂ ਜੀ ਦੀ ਬੰਦਗੀ ਛੱਡ ਕਰਕੇ ਕਿਧਰੇ ਹੋਰ ਪਾਸੇ ਨਾ ਜਾਵੇ, ਸੰਸਾਰਾਕਾਰ ਬਿਰਤੀ ਵਾਲਾ ਨਾ ਹੋਵੇ, ਬਾਹਰ ਮੁਖੀ ਬਿਰਤੀ ਵਾਲਾ ਮਨ ਨਾ ਹੋਵੇ, ਅੰਤਰਮੁਖੀ ਬਿਰਤੀ ਵਾਲਾ ਹੋਵੇ। ਮਨਾ ਨਾ ਤੂੰ ਡਿੱਗ ਤੇ ਨਾ ਡੋਲ, ਵਾਹਿਗੁਰੂ ਜੀ ਦੀ ਬੰਦਗੀ ਛੱਡ ਕਰਕੇ ਹੋਰ ਕਿਸੇ ਪਾਸੇ ਨਾ ਜਾਣਾ ਕਰ।
2: ਮਨ ਤੂੰ ਭੀਤਰ ਸਹਿ ਸ਼ਰਨ ਪਾਏ।
0: ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ, ਮਨਾ ਤੂੰ ਭੀ ਤਰ, ਤੂੰ ਵੀ ਤਰ ਜਾਵੇਂਗਾ। ਮਨ ਦਾ ਦੂਸਰਾ ਸੰਪਰਦਾਈ ਅਰਥ ਹੈ ਭਾਈ, ਹੇ ਭਾਈ ਤੂੰ ਵੀ ਤਰ ਜਾਵੇਂਗਾ। ਤਰ ਸਹੇ ਕਿਵੇਂ ਤਰੇਗਾ, ਸ਼ਰਨ ਪਾਏ। ਮਨ ਤੂੰ ਭੀ ਤਰ ਸਹੇ, ਤਰ ਜਾਵੇਗਾ, ਸ਼ਰਨ ਪਾਏ। ਆਪਣੇ ਆਪ ਨੂੰ ਪਰਮੇਸ਼ਰ ਜੀ ਦੀ ਸ਼ਰਨ ਪਾ ਦੇ, ਆਪਣੇ ਆਪ ਨੂੰ ਵਾਹਿਗੁਰੂ ਜੀ ਦੀ, ਸਤਿਗੁਰੂ ਜੀ ਦੀ ਚਰਨਾਂ ਦੀ ਸ਼ਰਨ ਵਿੱਚ ਪਾ ਦੇ। ਮੇਰਿਆ ਮਨਾ ਅਥਵਾ ਹੇ ਭਾਈ, ਹੇ ਜਗਿਆਸੂ, ਤੁਸੀਂ ਵੀ ਤਰ ਜਾਵੋਗੇ।
2: ਜਹ ਅਨੁਗ੍ਰਹ ਠਾਕੁਰ ਕੀਓ ਆਪ।
0: ਜਿਨ੍ਹਾਂ ਦੇ ਉੱਪਰ ਅਨੁਗ੍ਰਹ, ਅਨੁਗ੍ਰਹ ਨਾਮ ਕਿਰਪਾ ਦਾ, ਇਹ ਸਾਧ ਸੰਗਤ ਜੀ ਜਿਹੜਾ ਪਾਠ ਕੱਸ ਕੇ ਬੋਲਣਾ ਹੁੰਦਾ, ਨੰਨੇ ਨੂੰ ਔਂਕੜ ਲੱਗਾ ਹੈ, ਉਚਾਰਨ ਅੱਧਕ ਲਗਾ ਕਰਕੇ ਕਰਨਾ, ਅਨੁਗ੍ਰਹ ਭਾਵ ਕਿਰਪਾ, ਕਿਰਪਾ ਦ੍ਰਿਸ਼ਟੀ। ਜਿਨ੍ਹਾਂ ਦੇ ਉੱਪਰ ਵਾਹਿਗੁਰੂ ਜੀ ਆਪ ਕਿਰਪਾ ਦ੍ਰਿਸ਼ਟੀ ਕਰਦੇ ਨੇ, ਠਾਕੁਰ ਕੀਓ ਆਪ, ਠਾਕੁਰ ਜੀ, ਠਾਕੁਰ ਕਹੀਏ ਸ੍ਰਿਸ਼ਟੀ ਦੇ ਪੈਦਾ ਕਰਨ ਵਾਲੇ, ਪਾਲਣ ਵਾਲੇ ਤੇ ਨਾਸ਼ ਕਰਨ ਵਾਲੇ, ਮੂਲ ਰੂਪ ਵਿੱਚ ਕਹੀਏ ਪਰ ਕਰਤਾ, ਭਰਤਾ ਤੇ ਹਰਤਾ, ਕਰਤਾ ਪੈਦਾ ਕਰਨ ਵਾਲੇ, ਭਰਤਾ ਸਭਨਾਂ ਦਾ ਭਰਨ ਪੋਸ਼ਣ ਕਰਨ ਵਾਲੇ ਤੇ ਹਰਤਾ ਮਹਾਂਪਰਲੋ ਕਰਨ ਵਾਲੇ, ਐਸੇ ਪਰਮੇਸ਼ਰ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਤੂੰ ਵੀ ਪੈ ਜਾਣਾ ਕਰ। ਜਿਸ ਵੇਲੇ ਪਰਮੇਸ਼ਰ ਜੀ ਠਾਕੁਰ ਜੀ ਕਿਰਪਾ ਦ੍ਰਿਸ਼ਟੀ ਆਪ ਕਰਦੇ ਨੇ ਜਿਨ੍ਹਾਂ ਦੇ ਉੱਪਰ, ਉਹਨਾਂ ਦੇ ਬੇੜੇ ਪਾਰ ਕਰ ਦਿੰਦੇ ਹਨ।
2: ਭਗਤ ਰਾਖ,
0: ਇਸ ਪਰਮੇਸ਼ਰ ਜੀ ਨੇ ਤਿੰਨਾਂ ਤਿੰਨਾਂ ਭਗਤਾਂ ਨੂੰ ਰੱਖ ਲੈਣਾ ਕੀਤਾ। ਕਿਰਪਾ ਕਟਾਖੇ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਦਾਰਿਓ। ਕਟਾਕਸ਼ ਨੇਤਰਾਂ ਦੇ ਨਾਲ ਜਰਾ ਜਿੰਨਾ ਬਾਂਕੀ ਨਜ਼ਰ ਦੇ ਨਾਲ ਵੀ ਤੱਕ ਲੈਣ ਨਾ ਤੇ ਆਪਣਿਆਂ ਦਾਸਾਂ ਦੇ ਦੁੱਖਾਂ ਦੀ ਨਿਵਿਰਤੀ ਕਰ ਦਿੰਦੇ ਨੇ। ਹੇ ਭਾਈ, ਐਸੇ ਪਰਮੇਸ਼ਰ ਜੀ ਦੀ ਸ਼ਰਨ ਵਿੱਚ ਤੂੰ ਵੀ ਪੈਣਾ ਕਰ।
2: ਇਨਕਾ ਗੁਣ ਅਵਗਣ ਨਾ ਵਿਚਾਰਿਓ ਕੋਈ।
0: ਮਹਾਰਾਜ, ਪਰਮੇਸ਼ਰ ਜੀ ਦੇ ਗੁਣਾਂ ਵਾਲਿਆਂ ਨੂੰ ਤਾਰਦੇ ਹੋਣਗੇ ਨਾ, ਸਾਡੇ ਵਿੱਚ ਤਾਂ ਕੋਈ ਗੁਣ ਹੈ ਹੀ ਨਹੀਂ, ਅਸੀਂ ਤੇ ਔਗਣਾਂ ਦੇ ਭਰੇ ਹੋਏ ਹਾਂ, ਔਗਣੀ ਭਰਿਆ ਇਹੋ ਸਰੀਰ ਹੈ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰਹੋ ਕਿਸ ਮਿਹਰ ਉਪਾਵਹੋ, ਡੁੱਬਦੇ ਪੱਥਰ ਤਾਰੇ। ਸੋ ਮਹਾਰਾਜ, ਅਸੀਂ ਤੇ ਔਗਣਾਂ ਦੇ ਭਰੇ ਹਾਂ, ਕਿ ਸਾਡਾ ਉਗਣਿਆਰਿਆਂ ਦਾ ਵੀ ਪਾਰ ਉਤਾਰਾ ਹੋ ਸਕਦਾ ਹੈ। ਸਤਿਗੁਰੂ ਜੀ ਬਚਨ ਕਰਦੇ ਭਾਈ ਵੇਸਵਾਤੀ ਔਗਣਾਂ ਦੀ ਭਰੀ ਸੀ ਨਾ, ਅਜਾਮਲ ਪਾਪੀ ਔਗਣਾਂ ਦਾ ਹੀ ਭਰਿਆ ਸੀ ਨਾ, ਹਾਥੀ ਨੇ ਤੇ ਹਿਰਨੀ ਨੇ ਕਿਹੜੀ ਕੋਈ ਬੰਦਗੀ ਕੀਤੀ ਸੀ। ਇਹ ਪਰਮੇਸ਼ਰ ਜੀ ਦਾ ਬਿਰਧ ਹੈ, ਜਿਨ੍ਹਾਂ ਜਿਨ੍ਹਾਂ ਦੇ ਉੱਪਰ ਬਾਂਕੀ ਦ੍ਰਿਸ਼ਟੀ ਕਰਦੇ ਨੇ, ਜਿਨ੍ਹਾਂ ਨੂੰ ਪਰਮੇਸ਼ਰ ਜੀ ਰੱਖਣਾ ਹੁੰਦਾ, ਜਿਨ੍ਹਾਂ ਨੂੰ ਸ਼ਰਨ ਵਿੱਚ ਪਿਆ ਜਾਣਦੇ ਨੇ, ਜਿਹੜੇ ਵੀ ਆ ਕੇ ਸ਼ਰਨ ਵਿੱਚ ਪੈ ਜਾਂਦੇ ਨੇ, ਤਿੰਨ ਕਾ ਗੁਣ ਅਵਗਣ ਨਾ ਵਿਚਾਰਿਓ। ਪਰਮੇਸ਼ਰ ਜੀ ਫਿਰ ਇਹ ਨਹੀਂ ਵਿਚਾਰਦੇ ਕਿ ਇਸ ਦੇ ਵਿੱਚ ਗੁਣ ਕਿੰਨੇ ਨੇ, ਪਰਮੇਸ਼ਰ ਜੀ ਫਿਰ ਇਹ ਨਹੀਂ ਵਿਚਾਰ ਕਰਦੇ ਕਿ ਇਸ ਦੇ ਔਗਣ ਕਿੰਨੇ ਜ਼ਿਆਦਾ ਨੇ। ਜਿਹੜਾ ਵੀ ਸ਼ਰਨ ਵਿੱਚ ਪੈ ਜਾਂਦਾ ਹੈ, ਪਰਮੇਸ਼ਰ ਜੀ ਗੁਣਾਂ ਔਗਣਾਂ ਦੀ ਵਿਚਾਰ ਕੀਤਿਆਂ ਤੋਂ ਬਿਨਾਂ ਸੰਸਾਰ ਸਾਗਰ ਤੋਂ ਸੁਭਾਵਿਕ ਹੀ ਸਹਿਜੇ ਹੀ ਸੁਤੇ ਸਿੱਧ ਹੀ ਤਾਰ ਦਿੰਦੇ ਹਨ।
2: ਵਿਧ ਦੇਖ ਮਨ ਲਗਾ ਸੇਵ,
0: ਭਾਈ ਵਾਹਿਗੁਰੂ ਜੀ ਦੀਆਂ ਇਹ ਵਿਧੀਆਂ ਜੀਵਾਂ ਨੂੰ ਸੰਸਾਰ ਸਾਗਰ ਤੋਂ ਤਾਰ ਦੇਣ ਵਾਲੀਆਂ ਦੇਖ ਕਰਕੇ ਨਾ ਅਸੀਂ ਵਾਹਿਗੁਰੂ ਜੀ ਦੀ ਸੇਵਾ ਵਿੱਚ ਲੱਗੇ ਹਾਂ। ਇਸੇ ਪ੍ਰਕਾਰ
2: ਵਿਧ ਦੇਖ ਮਨ ਲਗਾ ਸੇਵ,
0: ਭਾਈ ਵਾਹਿਗੁਰੂ ਜੀ ਦੀਆਂ ਇਹ ਤਾਰਨ ਵਾਲੀਆਂ ਪਾਪੀਆਂ ਨੂੰ, ਕੁਕਰਮੀਆਂ ਨੂੰ, ਅਧਰਮੀਆਂ ਨੂੰ, ਸਾਧਾਂ ਨੂੰ, ਸੰਤਾਂ ਨੂੰ, ਭਗਤਾਂ ਨੂੰ, ਔਗਣਿਆਰਿਆਂ ਨੂੰ, ਗੁਣਾਂ ਵਾਲਿਆਂ ਨੂੰ, ਸਾਰਿਆਂ ਨੂੰ ਤਾਰਨ ਵਾਲੀਆਂ ਵਿਧੀਆਂ ਦੇਖ ਕਰਕੇ ਮਨ ਦੇ ਪਿਆਰ ਕਰਕੇ ਤੁਸੀਂ ਵੀ ਵਾਹਿਗੁਰੂ ਜੀ ਦੀ ਸੇਵਾ ਵਿੱਚ ਲੱਗ ਜਾਵੋ। ਇਸੇ ਪ੍ਰਕਾਰ
2: ਵਿਧ ਦੇਖ ਮਨ ਲਗਾ ਸੇਵ,
0: ਭਾਈ ਦੇਖੋ ਇਸ ਵਿਧੀ ਨੂੰ ਅਜਾਮਲ ਪਾਪੀ ਵੀ ਤਾਰਿਆ, ਗਣਕਾ ਵੇਸਵਾ ਵੀ ਤਾਰੀ, ਇਹ ਵਿਧੀਆਂ ਦੇਖੋ ਪਰਮੇਸ਼ਰ ਜੀ ਸਾਧੂ ਸੰਤਾਂ ਦੁਆਰਾ ਤਾਰਦੇ ਨੇ। ਐਸੀਆਂ ਵਿਧੀਆਂ ਦੇ ਨਾਲ ਤਾਰਨ ਵਾਲੇ ਪਰਮੇਸ਼ਰ ਜੀ ਦੀ ਮਨ ਜੋ ਸ਼੍ਰੋਮਣੀ ਪਰਮੇਸ਼ਰ ਜੀ ਨੇ ਨਾ, ਤੇ ਇਸ ਦੀ ਸੇਵਾ ਦੇ ਵਿੱਚ ਲੱਗ ਜਾਣਾ ਕਰੋ।
2: ਕਬੀਰ ਧਿਆਇਓ ਏਕ ਰੰਗ,
0: ਸੋ ਮਹਾਰਾਜ ਹੋਰ ਵੀ ਕਿਸੇ ਨੇ ਧਿਆਇਆ ਪਿਆਰ ਦੇ ਨਾਲ, ਆਪ ਜੀ ਬਚਨ ਕਰਦੇ ਹੋ ਮਨ ਦੇ ਪਿਆਰ ਕਰਕੇ ਸੇਵਾ ਵਿੱਚ ਲੱਗ ਜਾਵੋ, ਮਨ ਦੇ ਪਿਆਰ ਕਰਕੇ ਕਿਸੇ ਹੋਰ ਨੇ ਵੀ ਧਿਆਇਆ। ਹਜ਼ੂਰ ਫਰਮਾਉਂਦੇ ਨੇ ਭਾਈ ਭਗਤ ਕਬੀਰ ਸਾਹਿਬ ਜੀ ਹੋਏ ਨੇ ਜਿਨ੍ਹਾਂ ਨੇ ਏਕ ਰੰਗ, ਕੇਵਲ ਤਾਂ ਕੇਵਲ ਇੱਕ ਪਰਮੇਸ਼ਰ ਜੀ ਦੇ ਨਾਲ ਰੰਗ ਪਿਆਰ ਕੀਤਾ ਅਤੇ ਪਰਮੇਸ਼ਰ ਦੀ ਬੰਦਗੀ ਕੀਤੀ। ਪੰਡਿਤਾਂ ਨੇ, ਬ੍ਰਾਹਮਣਾਂ ਨੇ, ਵਿਦਵਾਨਾਂ ਨੇ ਨਿੰਦਿਆ ਕੀਤੀ, ਨੀਵਾਂ ਦਿਖਾਉਣ ਦਾ ਯਤਨ ਕੀਤਾ। ਭਗਤ ਜੀ ਨੂੰ ਪਤਾ ਵੀ ਨਹੀਂ, ਆਪੇ ਹੀ ਜਾ ਕੇ ਐਲਾਨ ਕਰ ਦਿੱਤਾ ਫਲਾਨੇ ਦਿਨ ਨੂੰ ਭਗਤ ਜੀ ਜੱਗ ਕਰਨਗੇ। ਜਥਿਆਂ ਦੇ ਜਥੇ ਲੋਕ, ਬ੍ਰਾਹਮਣ, ਪੰਡਿਤ, ਸੰਨਿਆਸੀ, ਜੋਗੀ, ਮਹਾਤਮਾ ਤੁਰੇ ਆਉਂਦੇ ਨੇ ਭਗਤ ਜੀ ਦੇ ਘਰ ਨੂੰ ਅੱਜ ਜੱਗ ਕਰਨਾ, ਅਤੇ ਭਗਤ ਜੀ ਸੈਰ ਕਰਨ ਜੰਗਲ ਨੂੰ ਤੁਰੇ ਜਾਂਦੇ ਨੇ। ਇੰਨੀ ਦੁਨੀਆ ਤੁਰੀ ਆਉਂਦੀ ਵੇਖ ਕੇ ਪੁੱਛਿਆ, ਤੁਸੀਂ ਕਿੱਥੇ ਚੱਲੇ ਹੋ? ਉਹਨਾਂ ਨੇ ਕਿਹਾ, ਜੀ ਤੁਹਾਨੂੰ ਪਤਾ ਨਹੀਂ, ਅੱਜ ਭਗਤ ਕਬੀਰ ਨੇ ਜੱਗ ਕਰਨਾ, ਭੰਡਾਰਾ ਕਰਨਾ, ਸਾਰਿਆਂ ਨੂੰ ਬੁਲਾਇਆ, ਸਾਰੇ ਕਬੀਰ ਜੀ ਦੇ ਭੰਡਾਰੇ ਜੱਗ 'ਤੇ ਜਾ ਰਹੇ ਹਾਂ। ਕਿਉਂਕਿ ਅੱਜ ਵਰਗਾ ਤਾਂ ਸਮਾਂ ਨਹੀਂ ਸੀ, ਨਾ ਕੋਈ ਫੋਟੋ, ਨਾ ਕੋਈ ਚਿੱਤਰ, ਨਾ ਕੋਈ ਸੋਸ਼ਲ ਮੀਡੀਆ। ਉਹਨਾਂ ਨੇ ਭਗਤ ਕਬੀਰ ਜੀ ਨੂੰ ਪਹਿਲਾਂ ਵੇਖਿਆ ਨਹੀਂ ਸੀ। ਕਹਿੰਦੇ, ਜੀ ਤੁਹਾਨੂੰ ਨਹੀਂ ਪਤਾ ਕਬੀਰ ਜੀ ਨੇ ਜੱਗ ਕਰਨਾ? ਕਬੀਰ ਜੀ ਚੁੱਪ ਹੋ ਗਏ, ਕਬੀਰ ਤਾਂ ਮੈਂ ਹੀ ਹਾਂ, ਮੈਂ ਤਾਂ ਕੋਈ ਜੱਗ ਕਰਨਾ ਹੀ ਨਹੀਂ, ਮੈਂ ਤਾਂ ਕਿਸੇ ਨੂੰ ਬੁਲਾਇਆ ਹੀ ਨਹੀਂ। ਸੋਚਿਆ ਜੇ ਮੈਂ ਘਰ ਜਾਵਾਂਗਾ, ਸਾਰੇ ਜਾ ਕੇ ਮੈਨੂੰ ਜੱਗ ਦੇ ਬਾਰੇ ਪੁੱਛਣਗੇ, ਕੀ ਜਵਾਬ ਦੇਵਾਂਗਾ? ਭਗਤ ਜੀ ਘਰ ਹੀ ਨਹੀਂ ਆਏ, ਜਾ ਕੇ ਜੰਗਲ 'ਚ ਹੀ ਬੈਠ ਕੇ ਚੌਂਕੜਾ ਮਾਰ ਲਿਆ, ਸਮਾਧੀ ਲਾ ਲਈ, ਸਿਮਰਨ ਵਿੱਚ ਜੁੜ ਗਏ। ਇੱਧਰ ਪਰਮੇਸ਼ਰ ਜੀ ਨੇ ਵਿਚਾਰਿਆ ਮੇਰੇ ਭਗਤ ਦੀ ਨਿਰਾਦਰੀ ਨਾ ਹੋਵੇ, ਭਗਤ ਕਬੀਰ ਜੀ ਦਾ ਰੂਪ ਧਾਰਨ ਕਰਕੇ ਪ੍ਰਗਟ ਹੋ ਗਏ। ਇੰਨੇ ਜ਼ਿਆਦਾ ਵੱਡੇ ਖੁੱਲ੍ਹੇ ਭੰਡਾਰੇ ਵਰਤਾਏ, ਸੋਨੇ ਦੇ ਬਰਤਨਾਂ ਵਿੱਚ, ਜੈਸਾ ਭੰਡਾਰਾ ਕਦੇ ਕਿਸੇ ਰਾਜੇ, ਮਹਾਰਾਜੇ, ਸਮਰਾਟ ਨੇ ਵੀ ਨਹੀਂ ਸੀ ਕੀਤਾ। ਕਈ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆਏ, ਸੋਨੇ ਦੇ ਬਰਤਨਾਂ 'ਚ ਭੋਜਨ ਪ੍ਰਸ਼ਾਦਾ ਛਕਾ ਕੇ ਫਿਰ ਮਾਇਆ ਦਕਸ਼ਣਾ ਦੇ ਕੇ ਕਹਿਣ ਲੱਗੇ, ਜਿਹੜੇ ਜਿਹੜੇ ਭਾਂਡੇ 'ਚ ਜਿੰਨੇ ਜਿੰਨੇ ਭੋਜਨ ਛਕਿਆ, ਭਾਂਡੇ ਵੀ ਸੋਨੇ ਦੇ ਨਾਲ ਹੀ ਲੈ ਜਾਓ। ਹੁਣ ਸਾਰੇ ਸੰਤ ਭਗਤ ਅਤੇ ਸਾਰੇ ਗਰੀਬ ਗੁਰਬੇ ਲੋੜਵੰਦ ਭਗਤ ਜੀ ਦਾ ਜਸ ਕਰਦੇ ਆਉਂਦੇ ਨੇ, ਜਾਂਦੇ ਨੇ। ਭਗਤ ਜੀ ਜੰਗਲ 'ਚੋਂ ਵਾਪਸ ਤੁਰੇ ਆਉਂਦੇ, ਹੁਣ ਦੁਨੀਆ ਚੱਲ ਗਈ ਹੋਣੀ ਹੈ। ਰਸਤੇ ਵਿੱਚ ਆਪਣਾ ਜਸ ਸੁਣਿਆ, ਪੁੱਛਿਆ, ਕੀ ਗੱਲ, ਬੜਾ ਜਸ ਕਰਦੇ ਹੋ ਭਗਤ ਜੀ ਦਾ? ਅਤੇ ਉਹਨਾਂ ਨੇ ਦੱਸਿਆ, ਜਿਹੋ ਜਿਹਾ ਜੱਗ ਭਗਤ ਨੇ ਕੀਤਾ ਕਿਸੇ ਨੇ ਕੀਤਾ ਹੀ ਨਹੀਂ। ਆਹ ਸੋਨੇ ਦੇ ਭਾਂਡੇ ਦੇਖਦੇ ਹੋ? ਇਹਨਾਂ ਭਾਂਡਿਆਂ ਵਿੱਚ ਲੰਗਰ ਛਕਾ ਕੇ ਭਾਂਡੇ ਵੀ ਦਾਨ 'ਚ ਹੀ ਦੇ ਦਿੱਤੇ। ਅਤੇ ਇਸ ਵੇਲੇ ਫਿਰ ਆਪ ਜੀ ਨੇ ਬਚਨ ਕੀਤਾ ਨਾ, ਕਬੀਰ ਨਾ ਤਾਂ ਮੈਂ ਕੁਛ ਕੀਤਾ, ਨਾ ਕਰਨ ਯੋਗ ਹਾਂ, ਜੋ ਕਿਛ ਕੀਆ ਸੋ ਹਰ ਕੀਆ, ਭਇਓ ਕਬੀਰ ਕਬੀਰ। ਅੰਤਰ ਧਿਆਨ ਹੋ ਕਰਕੇ ਦੇਖਿਆ ਕਿਸ ਨੇ ਜੱਗ ਕੀਤਾ, ਦੇਖਿਆ ਭਗਵਾਨ ਜੀ ਆਪ ਕਬੀਰ ਰੂਪ ਹੋ ਕੇ ਜੱਗ ਕਰ ਗਏ ਨੇ। ਨਾ ਕਿਛ ਕੀਆ ਨਾ ਕਰ ਹੈਗੇ, ਨਾ ਕਰ ਸਕੈ ਸਰੀਰ, ਜੋ ਕਿਛ ਕੀਆ ਸੋ ਹਰ ਕੀਆ, ਭਇਓ ਕਬੀਰ ਕਬੀਰ। ਕਹਿੰਦੇ, ਮੇਰਾ ਨਾਮ ਉਜਾਗਰ ਹੋ ਗਿਆ, ਕਬੀਰ ਦਾ ਜੱਗ, ਕਬੀਰ ਦਾ ਜੱਗ ਕੀਤਾ ਪਰਮੇਸ਼ਰ ਨੇ ਹੈ। ਸੋ ਇਸ ਪ੍ਰਕਾਰ ਸਤਿਗੁਰੂ ਜੀ ਬਚਨ ਕਰਦੇ ਨੇ, ਕਬੀਰ ਜੀ ਨੇ ਪ੍ਰੇਮ ਨਾਲ ਧਿਆਇਆ, ਪਰਮੇਸ਼ਰ ਜੀ ਨੇ ਕਾਰਜ ਸਵਾਰ ਦਿੱਤੇ, ਜੱਗ ਸੰਪੂਰਨ ਕੀਤਾ।
2: ਨਾਮਦੇਵ ਹਰ ਜੀਉ ਬਸ ਹੈ ਸੰਗ,
0: ਨਾਮਦੇਵ ਜੀ ਨੇ ਪਰਮੇਸ਼ਰ ਜੀ ਦੀ ਭਗਤੀ ਕੀਤੀ, ਮਰੀ ਹੋਈ ਗਊ ਸਲੇਮ ਸ਼ਾਹ ਬਾਦਸ਼ਾਹ ਦੀ ਜਿਉਂਦੀ ਕਰ ਦਿੱਤੀ। ਜੇ ਸੇਠ ਨੇ ਛਪਰੀ ਤੋੜ ਦਿੱਤੀ ਆਪਣਾ ਘਰ ਬਣਾਉਣ ਵਾਸਤੇ ਬੇਨਤੀ ਕੀਤੀ ਭਗਵਾਨ ਜੀ ਨੂੰ, ਭਗਵਾਨ ਜੀ ਨੇ ਆ ਕੇ ਛੰਨ ਬੰਨ ਦਿੱਤੀ। ਇਸ ਪ੍ਰਕਾਰ ਭਗਤ ਸਾਹਿਬ ਜੀ ਦੇ ਨਾਮਦੇਵ ਜੀ ਦੇ ਜਿਹੜੇ ਕਾਰਜ ਨੇ ਸਵਾਰੇ, ਕਾਰਜ ਹੀ ਨਹੀਂ ਸਵਾਰੇ। ਧਾਰਮਿਕ ਗ੍ਰੰਥ ਕਹਿੰਦੇ ਨੇ ਭਗਤ ਜੀ ਨੂੰ 72 ਵਾਰ ਪਰਮੇਸ਼ਰ ਜੀ ਦੇ ਦਰਸ਼ਨ ਹੋਏ, ਪਰ ਅੰਮ੍ਰਿਤਮਈ ਗੁਰਬਾਣੀ ਦੇ ਬਚਨ ਸਤਿਗੁਰੂ ਜੀ ਬਚਨ ਕਰਦੇ ਨੇ ਨਾਮ ਦੇਵ ਹਰ ਜੀਓ ਬਸ ਹੈ ਸੰਗ। ਭਗਵਾਨ ਜੀ ਪਰਮੇਸ਼ਰ ਜੀ ਨਾਮਦੇਵ ਜੀ ਦੇ ਹਰ ਵੇਲੇ ਅੰਗ ਸੰਗ ਹੀ ਵਸਦੇ ਸਨ। ਇਸ ਪ੍ਰਕਾਰ ਪ੍ਰੇਮਾ ਭਗਤੀ ਕਰਨ ਵਾਲਿਆਂ ਦੀ ਲਾਜ ਰੱਖਦੇ ਹਨ।
2: ਰਵਿਦਾਸ ਧਿਆਏ ਪ੍ਰਭ ਅਨੂਪ,
0: ਭਗਤ ਰਵਿਦਾਸ ਸਾਹਿਬ ਜੀ ਨੇ ਅਨੂਪਮ ਪਰਮੇਸ਼ਰ ਜੀ ਦੀ ਬੰਦਗੀ ਕੀਤੀ, ਵੱਡੀ ਕਮਾਈ ਵਾਲੇ ਹੋਏ ਨੇ, ਵੱਡਿਆਂ ਵੱਡਿਆਂ ਰਾਜਿਆਂ ਨੇ ਤੇ ਮੇਵਾੜ ਦੀ ਮਹਾਰਾਣੀ ਨੇ ਆ ਕੇ ਆਪ ਜੀ ਨੂੰ ਗੁਰੂ ਧਾਰਨ ਕੀਤਾ, ਐਸਾ ਜਸ ਆਪ ਜੀ ਦਾ ਛਾ ਗਿਆ। ਸੋ ਰਵਿਦਾਸ ਧਿਆਏ ਪ੍ਰਭ ਅਨੂਪ, ਪ੍ਰਭੂ ਪਰਮੇਸ਼ਰ ਜੀ ਨੂੰ ਧਿਆਇਆ ਨਾ ਤੇ ਅਨੂਪਮ ਸਰੂਪ ਪਰਮੇਸ਼ਰ ਜੀ ਦਾ ਹੀ ਸਰੂਪ ਹੋ ਗਏ। ਇਸ ਪ੍ਰਕਾਰ ਭਗਤ ਨਾਮਦੇਵ ਸਾਹਿਬ ਜੀ, ਸੋ ਭਗਤ ਕਬੀਰ ਜੀ ਤੇ ਭਗਤ ਰਵਿਦਾਸ ਸਾਹਿਬ ਜੀਆਂ ਦੀ ਬਾਣੀ ਵੀ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਵਨ ਸਰੂਪ ਦੇ ਅੰਦਰ ਸੁਭਾਈਮਾਨ ਕੀਤੀ ਹੈ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਨੇ। ਫਿਰ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਬਚਨ ਕਰਦੇ ਹੋ, ਇਹਨਾਂ ਨੇ ਗੁਰੂ ਦੇ ਉਪਦੇਸ਼ ਦੁਆਰਾ ਧਿਆਇਆ, ਇਹ ਤਰ ਗਏ, ਅਸੀਂ ਕਿਸ ਨੂੰ ਗੁਰੂ ਧਾਰਨ ਕਰੀਏ? ਕਲਯੁੱਗ ਦੇ ਸਮੇਂ ਦੇ ਅੰਦਰ ਕੌਣ ਪੂਰਾ ਗੁਰੂ ਹੈ? ਜਿਸ ਨੂੰ ਗੁਰੂ ਧਾਰੀਏ ਤੇ ਸੰਸਾਰ ਸਾਗਰ ਤੋਂ ਤਰ ਜਾਈਏ। ਤੇ ਹਜ਼ੂਰ ਫਰਮਾਉਂਦੇ ਹਨ,
2: ਗੁਰੂ ਨਾਨਕ ਦੇਵ ਗੋਬਿੰਦ ਰੂਪ।
0: ਹੇ ਭਾਈ ਜਗਿਆਸੂ ਜਨੋ, ਕਲਯੁੱਗ ਦੇ ਸਮੇਂ ਦੇ ਅੰਦਰ ਪਰਮੇਸ਼ਰ ਜੀ ਪੂਰੇ ਅਵਤਾਰ ਲੈ ਕਰਕੇ ਧਰਤੀ ਦੇ ਉੱਪਰ ਆਏ ਨੇ। ਧੰਨ ਸਤਿਗੁਰੂ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਗੁਰੂ ਨਾਨਕ ਦੇਵ, ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਗੋਬਿੰਦ ਰੂਪ, ਗੋ ਨਾਮ ਸ੍ਰਿਸ਼ਟੀ ਦਾ, ਵਿੰਦ ਨਾਮ ਰਖਵਾਲੇ ਦਾ, ਸ੍ਰਿਸ਼ਟੀ ਦੇ ਰਖਵਾਲਾ ਰੂਪ ਪਰਮੇਸ਼ਰ ਜੀ ਜੋ ਅਨੁਪਮ ਪਰਮੇਸ਼ਰ ਜੀ ਨੇ ਨਾ, ਆਪ ਗੁਰੂ ਨਾਨਕ ਰੂਪ ਹੋ ਕਰਕੇ ਧਰਤੀ ਦੇ ਉੱਪਰ, ਪ੍ਰਿਥਵੀ ਦੇ ਉੱਪਰ ਆਏ ਨੇ। ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਗੁਰੂ ਧਾਰਨ ਕਰਕੇ ਬੰਦਗੀ ਕਰੋ, ਸਾਰਿਆਂ ਦਾ ਪਾਰ ਉਤਾਰਾ ਹੋਵੇਗਾ। ਇਸ ਪ੍ਰਕਾਰ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੂੰ ਪਰਮੇਸ਼ਰ ਅਵਤਾਰ ਆਪਣੇ ਬਚਨਾਂ ਦੇ ਨਾਲ ਪ੍ਰਗਟ ਕਰਦਿਆਂ ਸਿੱਖਿਆ ਦਿੱਤੀ ਹੈ, ਭਾਈ ਕਿਸੇ ਦੰਭੀ ਨੂੰ, ਪਖੰਡੀ ਨੂੰ, ਮੜੀ ਨੂੰ, ਮੱਟ ਨੂੰ, ਕਿਸੇ ਹੋਰ ਨੂੰ ਗੁਰੂ ਨਹੀਂ ਮੰਨ ਲੈਣਾ। ਪਰਮੇਸ਼ਰ ਜੀ ਦੇ ਸਰਗੁਣ ਸਰੂਪ ਗੁਰੂ ਨਾਨਕ ਦੇਵ ਸਾਹਿਬ ਜੀ ਨੇ, ਅਨੁਪਮ ਪਰਮੇਸ਼ਰ ਜੀ ਦਾ ਅਨੁਪਮ ਸਰੂਪ ਨੇ। ਐਸਿਆਂ ਸਤਿਗੁਰਾਂ ਨੂੰ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਾਲ ਰਾਖੀ ਮੇਰੀ। ਪਰਮੇਸ਼ਰ ਜੀ ਨੇ ਅਵਤਾਰ ਧਾਰਨ ਕਰਕੇ ਸਰਬਤ ਲੋਕਾਈ ਨੂੰ ਨਾਮ ਜਪਣ ਦਾ ਉਪਦੇਸ਼ ਦੇ ਕੇ ਤਾਰਿਆ। ਐਸੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨੀ ਲੱਗੋ, ਜਿਹੜਾ ਜਿਹੜਾ ਵੀ ਚਰਨੀ ਲੱਗ ਜਾਵੇਗਾ ਉਹ ਸਾਰੇ ਤਰ ਜਾਣਗੇ। ਸਾਧ ਸੰਗਤ ਜੀ, ਅੱਜ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਚਰਨੀ ਲੱਗਣੇ ਦਾ, ਗੁਰੂ ਨਾਨਕ ਦੇਵ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨੀ ਲੱਗਣੇ ਦਾ ਸ਼ੁਭ ਅਵਸਰ ਪ੍ਰਦਾਨ ਕਰ ਰਹੇ ਨੇ। ਤਖ਼ਤ ਸਾਹਿਬ ਜੀ ਦੇ ਪੰਜ ਪਿਆਰੇ ਸਿੰਘ ਸਾਹਿਬਾਨ ਅੰਮ੍ਰਿਤ ਦਾ ਬਾਟਾ ਤਿਆਰ ਕਰਨਗੇ। ਸਤਿਗੁਰੂ ਕਲਗੀਧਰ ਸਾਹਿਬ ਜੀ ਨੇ ਮਰਿਆਦਾ ਬਣਾਈ ਹੈ, ਜਿਸ ਨੇ ਗੁਰੂ ਕੇ ਲੜ ਲੱਗਣਾ, ਗੁਰੂ ਕੇ ਚਰਨੀ ਲੱਗਣਾ। ਪ੍ਰਥਮ ਰਹਿਤ ਜਹ ਜਾਨ ਖੰਡੇ ਕੀ ਪਾਹੁਲ ਸ਼ਕਾ ਹੈ, ਸੋਈ ਸਿੰਘ ਪ੍ਰਧਾਨ ਅਵਰ ਨਾ ਪਾਹੁਲ ਜੋ ਲਏ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨੀ ਲੱਗਣੇ ਵਾਸਤੇ ਖੰਡੇ ਕੀ ਪਾਹੁਲ ਸ਼ੁਭਤਾ ਰਹੋ, ਬਨਹੋ ਖਾਲਸਾ ਭਰਮ ਨਿਵਾਰਹੋ। ਜਿਹੜੇ ਸਾਬਤ ਸੂਰਤ ਨੇ ਭਾਈ, ਜੋ ਕੇਸਾਂ ਦੀ ਬੇਅਦਬੀ ਨਹੀਂ ਕਰਦੇ, ਦਾੜਿਆਂ ਦੀ ਬੇਅਦਬੀ ਨਹੀਂ ਕਰਦੇ, ਸਾਬਤ ਸੂਰਤ ਨੇ। ਜਿਹੜੀਆਂ ਮਾਤਾਵਾਂ ਭੈਣਾਂ ਬੀਬੀਆਂ ਸਾਬਤ ਸੂਰਤ ਨੇ, ਭਰਵੱਟਿਆਂ ਇਤਿਆਦਿਕਾਂ ਰੋਮਾਂ ਦੀ ਬੇਅਦਬੀ ਨਹੀਂ ਕਰਦੀਆਂ, ਭਾਈ ਸਨ ਕੇਸੀ ਇਸ਼ਨਾਨ ਕਰਕੇ ਪੰਜ ਕਕਾਰਾਂ ਦੇ ਧਾਰਨੀ ਹੋ ਕਰਕੇ ਪੌਣੇ ਕੋ 11 ਵਜੇ ਤਖ਼ਤ ਸਾਹਿਬ ਜੀ 'ਤੇ ਪੁੱਜੋ, ਸਤਿਗੁਰੂ ਕਲਗੀਧਰ ਸਾਹਿਬ ਜੀ ਦਾ ਅੰਮ੍ਰਿਤ ਛੱਕ ਕਰਕੇ ਜੀਵਨ ਸਫਲਾ ਕਰ ਲਵੋ। ਪੀ ਵਹ ਪਾਹੁਲ ਖੰਡ ਧਾਰ, ਹੋਏ ਜਨਮ ਸੁਹੇਲਾ, ਸਤਿਗੁਰ ਕਹਿ ਜਨਮੇ ਗਵਨ ਮਿਟਾਇਆ। ਆਵਾ ਗਾਉਣ ਦੇ ਚੱਕਰ ਮਿਟ ਜਾਣਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਅੰਮ੍ਰਿਤ ਛੱਕ ਕਰਕੇ ਗੁਰੂ ਕਲਗੀਧਰ ਸਾਹਿਬ ਜੀ ਦੀਆਂ ਸਪੁੱਤਰੀਆਂ ਤੇ ਸਪੁੱਤਰ ਬਣੋ ਜੀ। ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ, ਅੱਜ ਦੇ ਦੀਵਾਨ ਦੀ ਇੰਨੀ ਕੋ ਹਾਜ਼ਰੀ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਤੇ ਗੁਰੂ ਸੰਗਤ ਨੇ ਪ੍ਰਵਾਨ ਕਰਨੀ। ਗੁਰੂ ਚਰਨਾਂ ਵਿਖੇ ਅਰਜੋਈਆਂ ਕਰੀਏ ਮਹਾਰਾਜ ਜੀ, ਆਪ ਜੀਆਂ ਨੇ ਕਿਰਪਾਲਤਾ ਕਰਕੇ ਜੋ ਭਗਤ ਜਨਾਂ ਦੀਆਂ, ਸੰਤਾਂ ਮਹਾਂਪੁਰਖਾਂ ਦੀਆਂ ਸਾਖੀਆਂ ਕਥਨ ਤੇ ਸਰਵਣ ਕਰਵਾਈਆਂ ਨੇ, ਜੋ ਅੰਮ੍ਰਿਤਮਈ ਉਪਦੇਸ਼ ਸਰਵਣ ਕਰਵਾਏ ਨੇ ਮਹਾਰਾਜ, ਤਿੰਨਾਂ ਦੇ ਭਾਵ ਸਾਡਿਆਂ ਮਨਾਂ ਦੇ ਅੰਦਰ ਵਸਾ ਦੇਵ। ਚਰਨ ਕਮਲਾਂ ਦੀ ਪ੍ਰੀਤੀ, ਸੇਵਾ ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ, ਪਿਆਰੀ ਗੁਰਸਿੱਖੀ, ਨਿਤਨੇਮ ਦੀ ਪਰਪੱਕਤਾ ਬਖਸ਼ਿਸ਼ ਕਰਕੇ ਕਿਰਤਾਰਥ ਕਰੋ ਜੀ। ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ

ਅੰਬ ਵਿਕਾਂਦੜੇ ਜੇ ਲਹਾ ਕਿੰਨਾ ਸਾਵੀ ਤੋਲ ਤਨ ਜਣਾਈ ਆਪਣੈ ਲਹਾ ਸੋ ਸੱਜਣ ਟੋਲ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦੈ ਸ਼ਾਹ ਹੋ

ਸਭ ਕਿਛ ਹੋਤ ਉਪਾਏ, ਨਾਨਕ ਸਭ ਕਿਛ ਤੁਮਰੇ ਹੱਥ ਮੈਂ, ਤੁਮ ਹੀ ਹੋਤ ਸਹਾਏ, ਸੰਗ ਸਖਾ ਸਭ

ஆனால் சொல்லுவாங்க

ਸਾਧ ਕਵਿਤ ਖੂਕ ਮਲਹਾਰੀ ਗਜ ਗਦਹਾਂ ਵਿਭੂਤ ਧਾਰੀ ਗਿਦੂਆ ਮਸਾਨ ਪਾਸ ਕਰੇ ਹੋਈ ਕਰਤ ਹੈ ਗੁਗੂ ਮੱਟ ਵਾਸੀ ਲੱਗੇ ਡੋਲਤ ਉਦਾਸੀ ਮ੍ਰਿਗ ਤਰ ਵਰਸਦੀ ਮੋਨ ਸਾਧਹੀ ਮਰਤ ਹੈ ਬਿੰਦ ਕੇ ਸਦਈਆ ਤਾਂ ਹੀਜ ਕੀ ਵੱਡਈਆ ਦੇਦ ਬੰਦਰਾਸ ਦੀ ਪਾਏ ਨਾ ਗਈ ਫਿਰਤ ਹੈ ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਏਕ ਗਿਆਨ ਕੇ ਵਿਹੀਨ ਛੀਨ ਕੈਸੇ ਕਹਿ ਤਰਤ ਹੈ ਭੂਤ ਬਨ ਚਾਰੀ ਛਿਤ ਛਾਉਣਾ ਸਭ ਤੂੰ ਦਾਤਾਰੀ ਪਾਉਣ ਕੇ ਆਹਾਰੀ ਸੋ ਭੁਜੰਗ ਜਾਨੀ ਅਤ ਹੈ ਤ੍ਰਿਣ ਕੇ ਪਛਈਆ ਤਾਂ ਨਲੋਭ ਕੇ ਤਜਈਆ ਤੇ ਤੋ ਗਊਨ ਕੇ ਜਈਆ ਪ੍ਰਿਕ ਭਈਆ ਮਾਨੀ ਅਤ ਹੈ ਨਵ ਕੇ ਉਡਈਆ ਤਾਂ ਪੰਛੀ ਕੀ ਵਡਈਆ ਦੇਤ ਬਗਲਾ ਬਿੜਾਲ ਬ੍ਰਿਕ ਧਿਆਨ ਠਾਨੀ ਅਤ ਹੈ ਜੇ ਤੇ ਵੱਡੇ ਗਿਆਨੀ ਤੈਨੂੰ ਜਾਨੀ ਬੈਬ ਖਾਨੀ ਨਾਹੇ ਐਸੇ ਨਾ ਪ੍ਰਪੰਚ ਮਨ ਭੂਲ ਆਨੀ ਅਤ ਹੈ ਭੂਮ ਕੇ ਵਸਈਆ ਤਾਂ ਭੂਚਰੀ ਕੇ ਜਈਆ ਕਹਿ ਨਵ ਕੇ ਉਡਈਆ ਸੋ ਚਰਈਆ ਕਹਿ ਬਖਾਨੀਆ ਫਲ ਕੇ ਪਛਈਆ ਤਾਂ ਬਾਂਦਰੀ ਕੇ ਜਈਆ ਕਹਿ ਆਦਿਸ ਫਿਰਈਆ ਤੇ ਤੂੰ ਭੂਤ ਕਹਿ ਪਛਾਨੀਆ ਜਲ ਕੇ ਤਰਈਆ ਕੋ ਗੰਗੇਰੀ ਸੀ ਕਹਤ ਜਗ ਆਗ ਕੇ ਪਛਈਆ ਕੋ ਸੋ ਚਕੋਰ ਸਮ ਮਾਨੀਆ ਸੂਰਜ ਸਵਈਆ ਤਾਂ ਕੌਲ ਕੀ ਵਟਾਈ ਦੇਤ ਚੰਦਰਮਾ ਸਵਈਆ ਕੋ ਕਵੀ ਕਹਿ ਪਹਿਚਾਨੀਆ ਨਾਰਾਇਣ ਕਛ ਮਛ ਤੇਂਦੂਆ ਕਹਤ ਸਭ ਕੌਲ ਨਾਵ ਕੌਲ ਜਹ ਤਾਲਮੈ ਰਹਤ ਹੈ ਗੋਪੀਨਾਥ ਗੁਜਰ ਗੋਪਾਲ ਸਭ ਧਿਨ ਚਾਰੀ ਰਿਖੀ ਕੇਸ ਨਾਮ ਕੇ ਮਹੰਤ ਲਹੀ ਅਤ ਹੈ ਮਾਧਵ ਭਵਰ ਔ ਟੇਰੂ ਕੋ ਕਨਹੀਆ ਨਾਮ ਕੰਸ ਕੋ ਵਧਈਆ ਜਮ ਦੂਤ ਕਹੀ ਅਤ ਹੈ ਮੂੜ ਰੂੜ ਪੀੜਤ ਨਾ ਗੂੜਤਾ ਕੋ ਭੇਦ ਪਾਵੇ ਪੂਜਤ ਨਾ ਤਾਹੇ ਜਾ

ਨਿਉਲੀ ਕਰਮ ਜਲ ਹੋਮ ਪਾਵਕ ਪਵਨ ਹੋਮ ਅਧੋ ਮੁਖ ਏਕ ਪਾਏ ਠਾਡੇ ਨਾ ਬਹਤ ਮਾਨਵ ਫਲਿੰਦ ਦੇਵ ਦਾਨਵ ਨਾ ਪਾਵੈ ਭੇਦ ਭੇਦ ਔਕਤੇਵ ਨੇਤ ਨੇਤ ਕਹਿ ਕਹਤ ਹੈ ਨਾਚਤ ਫਿਰਤ ਮੋਰਤ ਬਾਦਰ ਕਰਤ ਘੋਰ ਦਾਮਨੀ ਅਨੇਕ ਪਾਉ ਕਰਿਓਈ ਕਰਤ ਹੈ ਚੰਦਰਮਾ ਤੇ ਸੀਤਲ ਨਾ ਸੂਰਜ ਤੇ ਤਪਤ ਤੇਜ ਇੰਦਰ ਸੋਨਾ ਰਾਜਾ ਪਾਵ ਭੂਮ ਕੋ ਪਰਤ ਹੈ ਸਿਵ ਸੇ ਤਪਸੀ ਆਦਿ ਬ੍ਰਹਮਾ ਸੇ ਨ ਵੇਦ ਚਾਰੀ ਸੰਤ ਕੁਮਾਰ ਸੀ ਤਪਸ

ਧੂਰ ਤੇ ਅਨੇਕ ਧੂਰ ਪੂਰਤ ਹੈ, ਧੂਰ ਕੇ ਕਨੂਕਾ ਫਿਰ ਧੂਰ ਹੀ ਸਮਾਹੇਂਗੇ। ਜੈਸੇ ਇੱਕ ਨਦ ਤੇ ਤਰੰਗ ਕੋਟ ਉਪਜਿਤ ਹੈ, ਪਾਨ ਕੇ ਤਰੰਗ ਸਭ ਪਾਨ ਹੀ ਕਹਾਂਗੇ। ਤੈਸੇ ਵਿਸ਼ਵ ਰੂਪ ਤੇ ਅਭੂਤ ਭੂਤ ਪ੍ਰਗਟ ਹੋਏ, ਤਾਂ ਹੀ ਤੇ ਉਪਜ ਸਭ ਤਾਂ ਹੀ ਮੈਂ ਸਮਾਹੇਂਗੀ। ਕਿਤੇ ਕੱਛ ਮੱਛ ਕਿਤੇ ਉਨ ਕਉ ਕਰਤ ਫਛ, ਕਿਤੇ ਅਛ ਵਛ ਹੋਏ ਸ ਪਾਛੇ ਉੱਡ ਜਾਹੇਂਗੇ। ਕਿਤੇ ਨਭ ਬੀਜ ਅਛ ਪਛ ਕਉ ਕਰਾਂਗੇ, ਪਛ ਕੇ ਤੱਕ ਪ੍ਰਤੱਛ ਹੋਏ ਪਚਾਏ ਖਾਏ ਜਾਹੇਂਗੇ। ਜਲ ਕਹਾਂ ਥਲ ਕਹਾਂ ਗਗਨ ਕੇ, ਗੌਣ ਕਹਾਂ ਕਾਲ ਕੇ, ਬਣਾਏ ਸਭ ਕਾਲ ਹੀ ਚਬਾਹੇਂਗੇ। ਤੇਜ ਜਿਉਂ ਅਤੇਜ ਮੈਂ, ਅਤੇਜ ਜੈਸੇ ਤੇਜ ਲੀਨ, ਤਾਂ ਹੀ ਤੇ ਉਪਜ ਸਭ ਤਾਂ ਹੀ ਮੈਂ ਸਮਾਹੇਂਗੀ। ਕੂਗਤ ਫਿਰਤ ਕਿਤੇ ਰੋਵਤ ਮਰਤ, ਕਿਤੇ ਜਲ ਮੈਂ ਡੁਬਤ, ਕਿਤੇ ਆਗ ਮੈਂ ਜਰਤ ਹੈ। ਕਿਤੇ ਗੰਗ ਵਾਸੀ ਕਿਤੇ ਮਦੀਨਾ ਮੱਕਾ ਨਿਵਾਸੀ, ਕਿਤੇ ਉਦਾਸੀ ਕੇ ਭਰਮਾਈ ਫਿਰਤ ਹੈ। ਕਰਵਤ ਸਹਤ ਕਿਤੇ ਭੂਮ ਮੈਂ ਗੜਤ, ਕਿਤੇ ਸੂਆ ਪੈ ਚੜਤ, ਕਿਤੇ ਦੁੱਖੋ ਭਰਤ ਹੈ। ਗਿਆਨ ਮੈਂ ਉਡਤ, ਕਿਤੇ ਜਲ ਮੈਂ ਰਹਤ, ਕਿਤੇ ਗਿਆਨ ਕੇ ਵਿਹੀਨ ਜਗ ਜਾਰੇ ਹੀ ਮਰਤ ਹੈ। ਸੋਧ ਹਾਰੇ ਦੇਵਤਾ ਵਿਰੋਧ ਹਾਰੇ, ਦਾਨੋ ਵੱਡੇ ਬੋਧ ਹਾਰੇ, ਬੋਧਕ ਪ੍ਰਬੋਧ ਹਾਰੇ ਜਾਪਸੀ। ਕਸ ਹਾਰੇ ਚੰਦਨ ਲਗਾਏ ਹਾਰੇ ਚੁਆਚਾਰ, ਪੂਜ ਹਾਰੇ ਪਾਹਨ ਚੜਾਏ ਹਾਰੇ ਲਾਪਸੀ। ਗਾਹ ਹਾਰੇ ਗੋਰਨ ਮਨਾਏ ਹਾਰੇ, ਮੜੀ ਮੱਟ ਲੀਪ ਹਾਰੇ ਲਿਪੀਤਨ ਲਗਾਏ ਹਾਰੇ ਛਾਪਸੀ। ਗਾਏ ਹਾਰੇ ਗੰਧਰਵ ਬਜਾਏ ਹਾਰੇ ਕਿੰਨਰ ਸਾਹਿਬ, ਪਚ ਹਾਰੇ ਪੰਡਤ ਤਪੰਤ ਹਾਰੇ ਤਾਪਸੀ। ਤੋ ਪ੍ਰਸਾਦ ਭੁਜੰਗ ਪ੍ਰਿਆਦ ਛੰਦ, ਨਾ ਰਾਗੰ ਨਾ ਰੰਗੰ ਨਾ ਰੂਪੰਗ ਨਾ ਰੇਗੰ ਨਾ ਮੋਹੰਗ ਨਾ ਕਰੋਹੰਗ ਨਾ ਦੁਰੋਹੰਗ ਨਾ ਦੁਵੈਖੰਗ, ਨਾ ਕਰਮੰਗ ਨਾ ਪਰਮੰਗ ਨਾ ਜਨਮੰਗ ਨਾ ਜਾਤੰਗ, ਨਾ ਮਿੱਤਰੰਗ ਨਾ ਸਤਰੰਗ ਨਾ ਪਿੱਤਰੰਗ ਨਾ ਮਾਤੰਗ, ਨਾ ਨੇਹੰਗ ਨਾ ਗੇਹੰਗ ਨਾ ਕਾਮੰਗ ਨਾ ਧਾਮੰਗ, ਨਾ ਪੁੱਤਰੰਗ ਨਾ ਮਿੱਤਰੰਗ ਨਾ ਸਤਰੰਗ ਨਾ ਭਾਮੰਗ। ਅਲੇਖੰ ਅਭੇਖੰਗ ਅਜੂਨੀ ਸਰੂਪੰਗ, ਸਦਾ ਸਿੱਧ ਦਾ ਬੁੱਧ ਦਾ ਬ੍ਰਿਤ ਰੂਪੰਗ, ਨਹੀਂ ਜਾਨ ਜਾਈ ਕਛੂ ਰੂਪ ਰੇਖੰ, ਕਹਾਂ ਬਸ ਤਾਕੋ ਫਿਰ ਕੌਣ ਭੇਖੰਗ, ਕਹਾਂ ਨਾਮ ਤਾਕੋ ਕਹਾਂ ਕਹਿ ਕਹਾਵੈ, ਕਹਾਂ ਕਹਿ ਬਖਾਨੋ ਕਹਿ ਮੈਂ ਨਾ ਆਵੈ। ਨਾ ਰੋਗੰ ਨਾ ਸੋਗੰ ਨਾ ਮੋਹੰਗ ਨਾ ਮਾਤੰਗ, ਨਾ ਕਰਮੰਗ ਨਾ ਭਰਮੰਗ ਨਾ ਜਨਮੰਗ ਨਾ ਜਾਤੰਗ, ਆਦਵੈਖੰਗ ਅਭੇਖੰਗ ਅਜੂਨੀ ਸਰੂਪੇ, ਨਮੋ ਏਕ ਰੂਪੇ ਨਮੋ ਏਕ ਰੂਪੇ, ਪਰੇ ਅੰਗ ਪਰਾ ਪਰਮ ਪ੍ਰਗਿਆ ਪ੍ਰਕਾਸ਼ੀ, ਅਛੇਦੰਗ ਅਛਯਾ ਦਤਵੈ ਅਵਿਨਾਸੀ। ਨਾ ਜਾਤੰਗ ਨਾ ਪਾਤੰਗ ਨਾ ਰੂਪੰਗ ਨਾ ਰੰਗੇ, ਨਮੋ ਆਦ ਭੰਗੇ ਨਮੋ ਆਦ ਅਭੰਗੇ। ਕਿਤੇ ਕ੍ਰਿਸ਼ਨ ਸੇ ਕੀਟ ਕੋਟੈ ਉਪਾਏ, ਉਸਾਰੇ ਗੜੇ ਫੇਰ ਮੇਟੇ ਬਣਾਏ। ਅਗਾਧੇ ਅਭੈ ਆਦਤਵੈ ਅਵਿਨਾਸੀ, ਪਰੇ ਅੰਗ ਪਰਾ ਪਰਮ ਪੂਰਨ ਪ੍ਰਕਾਸ਼ੀ। ਨਾ ਆਧੰਗ ਨਾ ਬਿਆਧੰਗ ਅਗਾਧੰਗ ਸਰੂਪੇ, ਅਖੰਡਤ ਪ੍ਰਤਾਪ ਆਦ ਅਛੈ ਵਿਭੂਤੇ। ਨਾ ਜਨਮੰਗ ਨਾ ਮਰਨੰਗ ਨਾ ਵਰਨੰਗ ਨਾ ਵਿਆਦੇ, ਖੰਡੇ ਪ੍ਰਚੰਡੇ ਅਦੰਡੇ ਅਸਾਧੇ।

ਤੇ ਨਾ ਪਾਤੇ ਨਾ ਮਸਤਰੇ ਨਾ ਮਿੱਤਰੇ ਨਾ ਸੁਭੂਤੇ ਭਵਿੱਖੇ ਭਵਾਨੇ ਅਚਿਤਰੇ ਨਾਰਾਇਣ ਨਾਰੰਗੰ ਨਾ ਰੂਪੰ ਨਾ ਰੇਖੰ ਨਾ ਲੋਭੰ ਨਾ ਚੋਭੰ ਅਭੂਤੰ ਅਭੇਖੰ ਨਾ ਸਤਰੰਗ ਨਾ ਮਿੱਤਰੰ ਨਾ ਨੇਹੰ ਨਾ ਗੇਹੰ ਸਦੈਵੰ ਸਦਾ ਸਰਬ ਸਰਵਤਰ ਸਨੇਹੰ ਨਾ ਕਾਮੰ ਨਾ ਕ੍ਰੋਧੰ ਨਾ ਲੋਭੰ ਨਾ ਮੋਹੰ ਅਜੋਨੀ ਅਛਯਾਦਤਵੈ ਅਜੋਹੰ ਨਾ ਜਨਮੰ ਨਾ ਮਰਨੰ ਨਾ ਬਰਨੰ ਨਾ ਵਿਆਧੰ ਨਾ ਰੋਗੰ ਨਾ ਸੋਗੰ ਅਭੈ ਨਿਰਵਿਖਾਦੰ ਅਸ਼ੇਦੰ ਅਭੇਦੰ ਅਕਰਮੰ ਅਕਾਲੰ ਅਖੰਡੰ ਅਭੰਡੰ ਪ੍ਰਚੰਡੰ ਅਪਾਲੰ ਨਾ ਤਾਤੰ ਨਾ ਮਾਤੰ ਨਾ ਜਾਤੰ ਨਾ ਕਾਇੰ ਨਾ ਨੇਹੰ ਨਾ ਗੇਹੰ ਨਾ ਕਰ ਭਰਮੰ ਨਾ ਪਾਯੰ ਨਾ ਰੂਪੰ ਨਾ ਭੂਪੰ ਨਾ ਕਾਯੰ ਨਾ ਕਰਮੰ ਨਾ ਤ੍ਰਾਸੰ ਨਾ ਪ੍ਰਾਸੰ ਨਾ ਭੇਦੰ ਨਾ ਪਰਮੰ ਸਦੈਵੰ ਸਦਾ ਸਿੱਧ ਬਿਰਦੰ ਸਰੂਪੇ ਨਮੋ ਏਕ ਰੂਪ।

ਜੇ ਤ੍ਰਾਸ ਵਾਸ ਨਹੀਂ ਦੇਹ ਨਾਸ, ਜੇ ਆਦਿ ਅੰਤ ਨਹੀਂ ਰੂਪ ਰਾਸ, ਜੇ ਰੋਗ ਸੋਗ ਨਹੀਂ ਜੋਗ ਜੁਗਤ, ਜੇ ਤ੍ਰਾਸ ਆਸ ਨਹੀਂ ਭੂਮ ਭੁਗਤ, ਜੇ ਕਾਲ ਬਿਆਲ ਕੱਟਿਓ ਨਾ ਅੰਗ, ਅੱਛਾ ਸਰੂਪ ਆਖਿਆ ਭੰਗ, ਜੇ ਨੇਤ ਨੇਤ ਉਚਰੰਤ ਵੇਦ, ਜਿਹ ਅਲਖ ਰੂਪ ਕਥਤ ਕਤੀਬ, ਜਿਹ ਅਲਖ ਰੂਪ ਆਸਨ ਅਡੋਲ, ਜਿਹ ਅਮਿਤ

ਕਈ ਉਰਦ ਪਾਹਤੇ ਸਨ ਪ੍ਰਮੰਤ, ਕਈ ਉਰਦ ਮਦ ਪਾਵਕ ਝੁਲੰਤ, ਕਈ ਸਿਮਰਤ ਸਾਸਰ ਉਚਰੰਤ ਭੇਦ, ਕਈ ਕੋਕ ਕਾਵ ਕਥਤ ਕਤੀਬ, ਕਈ ਅਗਨ ਹੋਤਰ, ਕਈ ਪੌਨ ਆਹਾਰ, ਕਈ ਕਰਤ ਕੋਟ ਮ੍ਰਿਤ ਕੋ ਆਹਾਰ, ਕਈ ਕਰਤ ਸਾਗ ਪੈ ਪਤਰ ਭਜ ਨਹੀਂ ਤਦਪ ਦੇਵ ਹੋਵਤ ਪ੍ਰਤੱਛ, ਕਈ ਗੀਤ ਗਾਨ ਗੰਧਰਵ ਗਰੀਤ, ਕਈ ਵੇਦ ਸਾਸਰ ਵਿਦਿਆ ਪ੍ਰਤੀਤ, ਕਹੂੰ ਵੇਦ ਰੀਤ ਜਗ ਆਦਿ ਕਰਮ, ਕਹੂੰ ਅਗਨ ਹੋਤਰ, ਕਹੂੰ ਤੀਰਥ ਧਰਮ, ਕਈ ਦੇਸ਼ ਦੇਸ਼ ਭਾਖਾ ਰਟੰਤ, ਕਈ ਦੇਸ਼ ਦੇਸ਼ ਵਿਦਿਆ ਪੜੰਤ, ਕਈ ਕਰਤ ਭਾਂਤ ਭਾਂਤਨ ਵਿਚਾਰ, ਨਹੀਂ ਨੈਕਤਾਸ ਪਾਇਤ ਨਾ ਪਾਰ, ਕਈ ਤੀਰਥ ਤੀਰਥ ਪਰਮਤ ਸੁ ਭਰਮ, ਕਈ ਅਗਨ ਹੋਤਰ, ਕਈ ਦੇਵ ਕਰਮ, ਕਈ ਕਰਤ ਵੀਰ ਵਿਦਿਆ ਵਿਚਾਰ, ਨਹੀਂ ਤਦਵਤਾਸ ਪਾਇਤ ਨਾ ਪਾਰ, ਕਹੂੰ ਰਾਜ ਰੀਤ, ਕਹੂੰ ਯੋਗ ਧਰਮ, ਕਈ ਸਿਮਰਤ ਸਾਸਤਰ

ਦਰਦ ਸ਼ਾਸਤਰ ਸਿਮਰਤ ਉਚਾਰ ਕਈ ਭਜਤ ਏਕ ਭਗ ਨਿਰਾਧਾਰ ਕਈ ਨੇਹ ਦੇਹ ਕਈ ਗੇਹ ਵਾਸ ਕਈ ਬ੍ਰਹਮ ਦੇਸ਼ ਦੇਸਨ ਉਦਾਸ ਕਈ ਜਲ ਨਿਵਾਸ ਕਈ ਅਗਨ ਤਾਪ ਕਈ ਜਪਤ ਉਰਦ ਲਟਕੰਤ ਜਾਪ ਕਈ ਜਪਤ ਜੋ ਕਲਪੰਕ ਪ੍ਰਜੰਤ ਨਹੀਂ ਤਦ ਪਤਾਸ ਪਾਇਤ ਨਾ ਅੰਤ ਕਈ ਕਰਤ ਕੋਟ ਵਿਦਿਆ ਵਿਚਾਰ

ਜੰਪਹ ਜੁਗਣ ਜੂਹ ਜੁਅੰ ਭੈ ਕੰਪਹ ਮੇਰ ਪਿਆਲ ਭੁਅੰ ਤਪਤਾਪ ਸਰਬ ਜਲੇਰ ਤਲੰਗ ਧਨੁ ਚਰਤ ਇੰਦਰ ਕੁਮੇਰ ਬਲੰ ਅਨਖੇਦ ਸਰੂਪ ਭੇਦ ਅਭਿਅੰ ਅਨਖੰਡ ਅਬੂਦ ਅਜੇਤ ਅਛਯੰ ਅਨਕਾਲ ਅਪਾਲ ਦਿਆਲ ਅਸੁਅੰ ਜਹ ਠੱਟੀਅੰ।

ਅਗੰਜ ਆਦ ਦੇਵ ਹੈ ਪੰਜ ਪੰਜ ਜਾਨੀਆ ਭੂਤ ਭੂਤ ਹੈ ਸਦਾ ਅਗੰਜ ਗੰਜ ਮਾਨੀਆ ਅਦੇਵ ਦੇਵ ਹੈ ਸਦਾ ਭੇਵ ਭੇਵ ਨਾਥ ਹੈ ਸਮਸਤ ਸਿੱਧ ਬ੍ਰਿਧ

ਜਚ ਕਿੰਨਰ ਮੱਛ ਮਾਨਸ ਮੁਰਗ ਉਰਗ ਅਪਾਰ ਨੇਤ ਨੇਤ ਪੁਕਾਰ ਹੈ ਸਿਵ ਸਕਰੋ ਮੁਖਚਾਰ ਸਬਦ ਸਬਦ ਪਤਾਰ ਕੇ ਤਰ ਜਾਪ ਹੀ ਜਹ ਜਾਪ ਆਦਿ ਦੇਵ ਅਗਾਧ ਤੇਜ ਅਨਾ।

ਸਰਬਕਰਤਾ ਸਰਬਹਰਤਾ ਸਰਬਦਿਆਲ ਅਦਵੇਖ ਚਤੁਰ ਚੱਕਰ ਚਿਹੰਨਾ ਵਰਣ ਜਿਆ ਕੋ ਜਾਤ ਪਾਤ ਨਾ ਭੀਖ ਰੂਪ ਰੇਖ ਨਾ ਰੰਗ ਜਿਆ ਕੋ ਰਾਗ ਰੂਪ ਨਾ ਰੰਗ ਸਰਬ ਲਾਇਕ ਸਰਬ ਕਾਇਕ ਸਰਬ ਤੇ ਅਨਭੰਗ ਸਰਬਦਾਤਾ ਸਰਬ ਗਿਆਤਾ ਸਰਬ ਕੋ ਪ੍ਰਤਪਾਲ ਦੀਨ ਬੰਦ ਦਿਆਲ ਸਵਾਮੀ ਆਦਿ ਦੇਵ ਅਪਾਲ ਦੀਨ ਬੰਦ ਪ੍ਰਵੀਨ ਸ੍ਰੀਪਤ ਸਰਬ ਕੋ ਕਰਤਾਰ ਬਰਨ ਚਿਹਨ ਨਾ ਚੱਕਰ ਜਾ ਕੋ ਚੱਕਰ ਚਿਹਨ ਆਕਾਰ ਜਾਤ ਪਾਤ ਨਾ ਗੋਤਰ ਗਾਤਾ ਰੂਪ ਰੇਖ ਨਾ ਬਰਨ ਸਰਬਦਾਤਾ ਸਰਬ ਗਿਆਤਾ ਸਰਬ ਭੂਕੋ ਭਰਨ ਦੁਸ਼ਟ ਗੰਜਨ ਸਤਰ ਭੰਜਨ ਪਰਮ ਪੁਰਖ ਪਰਮਾਤ ਦੁਸ਼ਟ ਹਰਤਾ ਸ੍ਰਿਸ਼ਟ ਕਰਤਾ

ਪਣੀ ਅਰਭੁੰਕਾਰਨ ਬਾਗ ਬਕਾਰਨ ਸਤ ਪ੍ਰਹਾਰਨ ਸਾਧਮਤੇ ਸੈਥੀ ਸਨਾਹਨ ਅਸ਼ਟ ਪ੍ਰਵਾਹਨ ਬੁੱਲ ਬਾਹਨ ਤੇਜ ਅਤੁਲੰ ਜੈ ਜੈ ਹੋਸੀ ਮੈਂ ਕਾਸਰ ਮਰਦਨ ਭੂਮ ਆਕਾਸ ਪਤਾਲ ਜਲੰ ਚਾਚਰ ਚਮਕਾਰਨ ਚੁਛੁਰ ਹਾਰਨ ਧੂਮ ਦੁਕਾਰਨ ਦ੍ਰਪ ਮਥੇ ਦਾੜਵੀ ਪ੍ਰਦੰਤੇ ਜੋਗ ਜਯੰਤੇ ਮਰਜ ਮਥੰਤੇ ਕੂੜ ਕਥੇ ਕਰਮ ਪ੍ਰਣਾਸਨ ਚੰਦ ਪ੍ਰਕਾਸ਼ਨ ਸੂਰਜ ਪ੍ਰਤੇਜਨ ਅਸ਼ਟ ਪੁਜੇ ਜੈ ਜੈ ਹੋਸੀ ਮੈਂ ਖਾਸਰ ਮਰਦਨ ਪਰਮ ਬਿਨਾਸਨ ਧਰਮ ਤੁਜੇ ਘੁੰਗਰੂ ਘਮੰਕਣ ਸਤਰ ਝਮੰਕਣ ਫਣੀਅਨ ਫੁੰਕਾਰਨ ਧਰਮ ਤੁਜੇ ਅਸ਼ਟਾਂਡ ਪ੍ਰਹਾਸਨ ਸ੍ਰਿਸ਼ਟ ਨਿਵਾਸਨ ਦੁਸ਼ਟ ਪ੍ਰਣਾਸਨ ਚੱਕਰ ਗਤੇ ਕੇਸਰੀ ਪ੍ਰਵਾਹੇ ਸੁੱਧ ਸਨਾ

ਬਾਰਜ ਬਿਲੋਚਨ ਬ੍ਰਤਨ ਬਿਮੋਚਨ ਸੋਚ ਬਿਸੋਚਨ ਕਾਉਚ ਕਸੇ ਦਾਮਨੀ ਪ੍ਰਹਾਸੇ ਸੁਖ ਸਰਨਾਸੇ ਸੁਖਬ੍ਰਤ ਸੁਭਾਸੇ ਦੁਸ਼ਟ ਕਰਸੇ ਚੰਚਲਾ ਪ੍ਰਅੰਗੀ ਵੇਦ ਪ੍ਰਸੰਗੀ ਤੇਜ ਤੁਰੰਗੀ ਖੰਡ ਸੁਰੰਗ ਜੈ ਜੈ ਹੋ ਸੀ ਮੈਂ ਖਾਸਰ ਮਰਦਨ ਆਦ ਅਨਾਦ ਅਗਾਧ ਉਰਧੰਗ ਘੰਟਕਾ ਬਿਰਾਜੈ ਰੁਣਝੁਣ ਬਾਜੈ ਬ੍ਰਹਮ ਭਾਜੈ ਸੁਨਤ ਸੁਰੰਗ ਕੋਕਲ ਸੁਨ ਲਾਜੈ ਕਿਲਵਿਕ ਭਾਜੈ ਸੁਖ ਉਪਰਾਜੈ ਮਧ ਉਰੰਗ ਦੁਰਜਨ ਦਲ ਦੱਜੈ ਮਨ ਤਨ ਰਿਜੈ ਸਵੈਨ ਭੱਜੈ ਰੋਹ ਰਣੰਗ ਜੈ ਜੈ ਹੋਸੀ ਮੈਂ ਖਾਸੁਰ ਮਰਦਨ ਚੰਡ ਚਕਰ ਤਨ ਆਦ ਗੁਰੰਗ ਚਾਚਰੀ ਪ੍ਰਯੋਧਨ ਦੁਸ਼ਟ ਵਿਰੋਧਨ ਰੋਸ ਅਰੋਧਨ ਕਰੂਰ ਬਿਤੇ ਧੂਮਰਾਜ ਵਿਧੁੰਸਨ ਪ੍ਰਲੈ ਪ੍ਰਜੁੰਸਨ ਜਗ ਵਿਧੁੰਸਨ ਸੁਧ ਮਤੇ ਜਾਲ ਭਾਜਯੰਤੀ ਸਤਰ ਮਤੰਤੀ ਦੁਸ਼ਟ ਪ੍ਰਤਾਹਨ ਗਾੜ ਮਤੇ ਜੈ ਜੈ ਹੋਸੀ ਮੈਂ ਖਾਸੁਰ ਮਰਦਨ ਆਦ ਜੁਗਾਦ ਅਗਾਧ ਗਤੇ ਖਤਰਿਆਣ ਖਤੰਗੀ ਅਭੈ ਅਭੰਗੀ ਆਦ ਅਨੰਗੀ ਅਗਾਧ ਗਤੇ ਬ੍ਰਿੜ ਲਾਛ ਬਿਹੰਡਨ ਚਚੁਰ ਦੰਡਨ ਤੇਜ ਪ੍ਰਚੰਡਨ ਆਦ ਬਰਤੇ ਸੁਰ ਨਰ ਪ੍ਰਤਪਾਰਨ ਨਰ ਪਤਿਤ ਉਧਾਰਨ ਨਰਕ ਨਿਵਾਰਨ ਦੁਸ਼ਟ ਨਿਵਾਰਨ ਦੁਖ ਹਰੇ ਜੈ ਜੈ ਹੋਸੀ ਮੈਂ ਖਾਸੁਰ ਮਰਦਨ ਵਿਸ਼ਵ ਵਿਧੁੰਸਨ ਸ੍ਰਿਸ਼ਟ ਕਰੇ ਦਾਮਨੀ ਪ੍ਰਕਾਸੇ ਉਨਤਨ ਨਾਸੇ ਜੋਤ ਪ੍ਰਕਾਸੇ ਅਤੁਲ ਬਲੇ ਦਾਨਵੀ ਪ੍ਰਕਰਕਣ ਸਰਵਰ ਵਰਖਣ ਦੁਸ਼ਟ ਪ੍ਰਧਰਖਣ ਬਿਤਲ ਤਲੇ।

ਜਕ ਰੋਖ ਰੂਹਾਨ ਕੀ ਰੋਜੀ ਨਾ ਟਾਰਾ ਕੀਟ ਪਤੰਗ ਕੁਰੰਗ ਭੁਜੰਗਮ ਭੂਤ ਭਵਿਕ ਭਵਾਨ ਬਣਾਏ ਦੇਵ ਦੇਵ ਖੱਬੇ ਅਹਮੇਵ ਨੇਵ ਲਖਿਓ ਪਰਮ ਸਿਵ ਪਰਮਾਏ ਵੇਦ ਪੁਰਾਨਕ ਦੇਵ ਕੁਰਾਨ ਹਸੇਵ ਥਕੇ ਕਰ ਹਾਥ ਨਾ।

ਵੇਦਿਕ ਦੇਵ ਨਾ ਭੇਦ ਲਿਖਿਓ ਸਭ ਹਾਰ ਪਰੇ ਹਰ ਹਾਥ ਨਾ ਆਇਓ ਪਾਏ ਸਕੈ ਨਹੀਂ ਪਾਰ ਉਮਾਪਤ ਸਿੱਧ ਸਨਾਤ ਸਨੰਤਨ ਧਿਆਇਓ ਧਿਆਨ ਧਰੋ ਤਹਿ ਕੋ ਮਨ ਮਾਂ ਜਹ ਕੋ ਅਮਿਤੋਜ ਸਭਾ ਜਗ ਛਾਇਓ ਵੇਦ ਪੁਰਾਨ ਕਤੇਵ ਕੁਰਾਨ ਭੇਦ

ਅਤਰ ਕੇ ਚਲਈਆ ਛਿਤ ਛਤਰ ਕੇ ਤਰਈਆ ਛਤਰ ਧਾਰੀਓ ਕੇ ਛਲਈਆ ਮਹਾ ਸਤਰਨ ਕੇ ਸਾਲ ਹੈ ਦਾਨ ਕੇ ਦਿਵਈਆ ਮਹਾਮਾਨ ਕੇ ਬਠਈਆ ਅਵਸਾਨ ਕੇ ਦਿਵਈਆ ਹੈ ਘਟਈਆ ਜਮ ਜਾਲ ਹੈ ਜੁਦ ਕੇ ਜਿਤਈਆ ਵਿਰੁੱਧ ਕੇ ਮਿਟਈਆ ਮਹਾਂ ਬੁੱਧ ਕੇ ਦਵਈਆ।

ਚੰਗੀ ਮਾਨੇ ਕੰਧਾਰੀ ਕੁਰੇ ਸੀ ਜਾਨ ਪੱਛਮ ਕੇ ਪੱਛਮੀ ਪਛਾਣੇ ਨਿਜ ਕਾਮ ਹੈ ਮਰਹਟਾ ਮੰਗੇਲ ਤੇਰੀ ਮਨ ਸੁ ਤਪੱਸਿਆ ਕਰ ਦ੍ਰਿੜ ਬੈਦ ਲੰਗੀ ਪਹਿਚਾਨਾ ਧਰਮ ਥਾਮ ਹੈ ਬੰਗ ਕੇ ਬੰਗਾਲੀ ਫਿਰ ਹੰਗ ਕੇ ਫਿਰੰਗਾ ਵਾਲੀ ਦਿੱਲੀ ਕੇ ਦਿਲਵਾਲੀ ਤੇਰੀ ਆਗਿਆ ਮੈਂ ਚਲਤ ਹੈ ਰੋ ਕੇ ਰੁਹੇਲੇ ਮਾਗ ਦੇਸ ਕੇ ਮੰਗੇਲੇ ਵੀਰ ਬੰਗ ਸੀ ਬੁੰਦੇਲੇ ਪਾਪ ਪੁੰਜ ਕੋ ਮਲਤ ਹੈ ਗੋਖਾ ਗੁਣ ਗਾਵੇ ਚੀਨ ਮਚੀਨ ਕੇ ਸੀਸ ਨੇ ਆਵੇ ਤਿਬਤੀ।

ਹੈ ਕੁਚਾਲ ਕੇ। ਛੀਰ ਕਹਿੰਦੀ ਛੀਰਾਵਤ ਛਾਜ ਕਹਿੰਦੀ ਛਤਰਾ ਨੇਰ ਛਪਾ ਕਰ ਕਹਿੰਦੀ ਛਬ ਕਾਲਿੰਦਰੀ ਕੇ ਕੂਲ ਕੇ। ਹੰਸਨੀ ਸੀ ਸਿਹਾ ਰੂਮ ਹੀਰਾ ਸੀ ਹੁਸੈਨਾਬਾਦ ਗੰਗਾ ਕੈਸੀ ਧਾਰ ਚੱਲੀ ਸਾਧੋ ਸਿੰਧ ਰੂਲ ਕੇ। ਪਾਰਾ ਸੀ ਪਲਾਵਗੜ ਰੂਪਾ ਕੈਸੀ ਰਾਮਪੁਰ ਸੁਰਾ ਸੀ ਸੁਰੰਗਾਬਾਦ ਨਿਕੇ ਰਹੀ ਝੂਲ ਕੇ। ਚੰਪਾ ਸੀ ਚੰਦੇਰੀ ਕੋਟ ਚਾਂਦਨੀ ਸੀ ਚਾਂਦਾਗੜ ਕੀਰਤ ਤਿਹਾਰੀ ਰਹੀ ਮਾਲਤੀ ਸੀ ਫੂਲ ਕੇ। ਫਟਕ ਸੀ ਕਮ ਕੈਲਾਸ ਕਮਾਊਗੜ ਕਾਂਸੀਪੁਰ ਸੀਸਾ ਸੀ ਸੁਰੰਗਾਬਾਦ ਨਿਕੇ ਸੋਹੀ ਅਤ ਹੈ। ਹਿਮਾ ਸੀ ਹਿਮਾਲ ਹਰ ਹਾਰ ਸੀ ਹਲੱਪਾ ਨੇਰ ਹੰਸ ਕਾ ਸੀ ਹਾਜੀਪੁਰ ਦੇਖੇ ਮੋਹੀਅਤ ਹੈ। ਚੰਦਨ ਸੀ ਚੰਪਾ ਵਿੱਚ ਚੰਦਰਮਾ ਸੀ ਚੰਦਰਾ ਗਿਰ ਚਾਂਦਨੀ ਸੀ ਚਾਂਦਾਗੜ ਜੋਨ ਜੋਹੀਅਤ ਹੈ। ਗੰਗਾ ਸਮ ਗੰਗ ਥਾਰ ਬਕਾਨ ਸੀ ਬਲਿੰਦਾਬਾਦ ਕੀਰਤ ਤਿਹਾਰੀ ਕੀ ਉਜਿਆਰੀ ਸੋਹੀਅਤ ਹੈ। ਫਰਾ ਸੀ ਫਿਰੰਗੀ ਫਰਾ ਸੀਸ ਕੇ ਦੁਰੰਗੀ ਮਕਰਾਨ ਕੇ ਮਿਰਦੰਗੀ ਤੇਰੇ ਗੀਤ ਗਾਈਅਤ ਹੈ। ਭਖਰੀ ਕੰਧਾਰੀ ਗੋਰ

I'm gonna

Is that the greatest hope?

Amen.

Ah,

ਵਾਹਿਗੁਰੂ ਜੀ ਕਾ ਖਾਲਸਾ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨ ਯੋਗ ਸਤਿਕਾਰ ਸਨਮਾਨ ਯੋਗ ਸਤਿਕਾਰ ਰੂਪ ਗੁਰੂ ਖਾਲਸਾ ਗੁਰੂ ਸਾਹਿਬ ਜੀ ਸਾਧ ਸੰਗਤ ਜੀ ਜਿਨ ਕੇ ਭਾਗ ਵਡੇ ਹੈ ਸਾਧੂ ਸੰਗਤ ਆਪ ਜੀ ਅਤਿਅੰਤ ਵੱਡੇ ਭਾਗਾਂ ਵਾਲੇ ਜੀ ਅਤਿਅੰਤ ਵੱਡੇ ਭਾਗਾਂ ਵਾਲੇ ਕਲਗੀਧਰ ਸਵਾਮੀ ਕਲਗੀ ਸਰਬੰਸ ਧਨੀ ਪਾਤਸ਼ਾਹ ਸਰਬੰਸ ਧਨੀ ਦਸਵੇਂ ਪਾਤਸ਼ਾਹ ਜੀ

0: ਸ੍ਰੀ ਹਜ਼ੂਰ ਸ੍ਰੀ ਅਚਲਨਗਰ ਸਾਹਿਬ ਦੇ ਹਾਜ਼ਰੀਆਂ ਭਰ ਰਹੇ ਹਨ ਸਾਹਿਬ ਕੇ ਹਾਜ਼ਰੀਆਂ ਭਰ ਰਹੇ ਹਨ ਇਸ ਪਾਵਨ ਪੁੱਤਰ ਸਥਾਨ ਦੀ ਮਹਿਮਾ ਸਾਧ ਸੰਗਤ ਜੀ ਦੀ ਮਹਿਮਾ ਸਾਧ ਇੱਕ ਜੀਵ ਇੱਕ ਰਸਨਾ ਤੋਂ ਕਹੀ ਨਹੀਂ ਜਾ ਇੱਕ ਰਸਨਾ ਤੋਂ ਕਹੀ ਨਹੀਂ ਜਾ ਕਵੀ ਰਾਜ ਭਾਈ ਸੰਤੋਖ ਸਿੰਘ ਕਵੀ ਰਾਜ ਭਾਈ ਸੰਤੋਖ ਨੇ ਕਲਮ ਤੋਂ ਕਵਿਰਾਜ ਜੀ ਲਿਖਦੇ ਹਨ ਕਵਿਰਾਜ ਜੀ ਜਿੱਥੇ ਸ੍ਰੀ ਗੰਗਾ ਗੋਦਾਵਰੀ ਨਦੀ ਵਗਦੀ ਬੜੇ ਸੁੰਦਰ ਦਰਖਤਾਂ ਦੇ ਉੱਤਰ ਬੈਠ ਕੇ ਸੁੰਦਰ ਪੰਛੀਆਂ ਆ ਕੇ ਆਵਾਜ਼ਾਂ ਦੇ ਵਿੱਚ ਗੀਤਾਂ ਗਾਉਂਦੀਆਂ ਆਵਾਜ਼ਾਂ ਦੇ ਵਿੱਚ ਗੀਤਾਂ ਉਸ ਦਿਨ ਅਚਲ ਨਗਰ ਦਸਵੇਂ ਪਾਤਸ਼ਾਹ ਜੀ ਮਹਾਰਾਜ ਦਾ ਸਿੰਘ ਮਹਾਰਾਜ ਪਿਛਲੇ ਪ੍ਰਕਰਨਾਂ ਦੇ ਵਿੱਚ ਦਸਵੇਂ ਪਾਤਸ਼ਾਹ ਉਸ ਸਮੇਂ ਪਾਤਸ਼ਾਹ
1: Satnam Sri Nama Sri Guru Lala Sadha.

ਆਪਸ ਦੇ ਵਿੱਚ ਗੱਲਾਂ ਕਰਦੇ ਵਾਪਸ ਮਹਾਰਾਜ ਵਾਪਸ ਕੋਲ ਕੇ ਸਿੱਖ ਕੇ ਦਸਤੀ ਕੀ ਗੁਰੂ ਮੇਰੇ ਕੋਲ ਆ ਦਸਤੀ

0: ਜੰਗਲ ਦੇਸ਼ ਦੇ ਰਹਿਣ ਵਾਲੇ, ਮਾਲਵਾ ਦੇਸ਼ ਦੇ ਰਹਿਣ ਵਾਲੇ, ਮਨ ਵਾਸੀ ਯਾਦ ਕਰਦੇ ਹਨ ਕਿ ਉਸ ਸਮਾਂ ਸੇ ਜਦੋਂ ਦਸਵੇਂ ਪਾਤਸ਼ਾਹ ਉਸ ਜ਼ਮੀਨ ਤੇ ਆਇਆ ਸੀ, ਜਦੋਂ ਸਾਡੇ ਸਾਰੇ ਖੇਤ ਹਰੇ ਭਰੇ ਹੋ ਗਏ ਸਨ, ਹਰੇ ਭਰੇ ਹੋ ਗਏ ਸਨ। ਹੁਣ ਉਸ ਗੱਲ ਤੋਂ ਕਈ ਮਹੀਨੇ ਬੀਤ ਗਏ ਹਨ, ਕਈ ਮਿਲਵਾਰਾ ਇੱਕ ਹਾਲ ਦਾ ਸਮਾਂ ਆਇਆ ਹੈ, ਹਾਲ ਦਾ ਸਮਾਂ ਬਹੁਤ ਮਿਲੇ ਹੋ ਗਏ, ਮੀਂਹ ਪਿਆ ਹੀ ਨਹੀਂ ਹੈ, ਮੀਂਹ ਜਿੰਨੇ ਵੀ ਛੱਪੜ ਤਲਾਬ ਉਸ ਜੰਗਲ ਦੇ ਹਨ, ਸਾਰੇ ਸੁੱਕਣ ਲੱਗ ਪਏ ਹਨ, ਸੁੱਕਣ ਲੱਗ ਪਏ ਹਨ। ਜਿੱਥੇ ਪੰਛੀ ਮੁਕਰੇ ਆ ਕੇ ਪਾਣੀ ਪੀਂਦੇ ਸਨ, ਜਾ ਕੇ ਉੱਥੇ ਉਹਨਾਂ ਨੂੰ ਦਿਲ ਚ ਆ ਰਹੀ ਹੈ, ਆ ਰਹੀ ਹੈ। ਨਾਲ ਹੀ ਉਸ ਗੁਰਸਿੱਖ ਨੇ ਆ ਕੇ ਦਸਵੇਂ ਪਾਤਸ਼ਾਹ ਨੇ ਆ ਕੇ ਦੱਸਿਆ, ਦਸਵੇਂ ਪਾਤਸ਼ਾਹ ਡੱਲਾ ਜੀ ਨੇ ਇਸ ਤਰ੍ਹਾਂ ਦੀ ਗਾਣ ਨੂੰ ਮੂਹ ਤੋੜਵਾ ਜੀ ਆਪ ਦੇ ਕੇ ਕੋਲਾ ਕੋਟ ਵਿੱਚ ਜੇ ਤੁਸੀਂ ਫੇਰ ਜਾ ਲੈ ਕੇ ਆ ਕੇ ਅਸੀਂ ਰੱਬ ਦੇ ਵਾਸਤੇ ਤਿਆਰ ਰਹਿ ਕੇ ਆ ਕੇ ਅਸੀਂ ਸਾਡੇ ਪ੍ਰਾਣ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਹਨ, ਸੁਤਲੇ ਪਾਣੀ ਚਰਨਾਂ ਨੂੰ ਮਾਲ ਲੈ ਲੋ, ਸਾਨੂੰ ਰੱਖ ਲੈ, ਅਸੀਂ ਦਸਵੇਂ ਪਾਤਸ਼ਾਹ ਜੀ ਦੇ ਰਾਹ ਲੈ ਹਾਂ, ਪਾਤਸ਼ਾਹ ਜੀ ਦੇ ਵਿੱਚ ਲੈ ਹਾਂ। ਇਹ ਗੱਲ ਪੈਗੰਬਰ ਜੀ ਨੇ ਲਿਖ ਕੇ ਵਜ਼ੀਰ ਖਾਨ ਨੂੰ ਭੇਜਿਆ ਸੀ, ਖਾਨ ਨੂੰ ਭੇਜਿਆ ਸੀ ਕਿ ਹੇ ਵਜ਼ੀਰਾ ਤੁਸੀਂ ਪਾਤੀ ਹੇ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ, ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ, ਜੀਵਨ ਤੇ ਮਰਨ ਦਾ ਹੁਣ ਗੁਰੂ ਜੀ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਹੈ, ਸਾਹਿਬ ਜੀ ਦੇ ਚਰਨਾਂ ਦੇ ਵਿੱਚ ਹੈ। ਤੁਸੀਂ ਜਿੰਨੀ ਮਰਜ਼ੀ ਫੌਜ ਇੱਥੇ ਭੇਜੋ, ਜਿੰਨੀ ਮਰਜ਼ੀ ਫੌਜ ਕੇ ਆਓ, ਇੱਥੋਂ ਭਾਵੇਂ ਉਹਦੇ ਨਾਲ ਜੰਗ ਕਰਾਂਗੇ, ਅਸੀਂ ਸੀ ਲੜਾਂਗੇ, ਅਸੀਂ ਭਾਵੇਂ ਸ਼ਹੀਦ ਕਰਾਂਗੇ, ਅਸੀਂ ਦਸਵੇਂ ਪਾਤਸ਼ਾਹ ਜੀ ਦੇ ਚਰਨਾਂ ਨੂੰ ਕਦੇ ਨਹੀਂ ਛੱਡ ਸਕਦੇ, ਉਹਨਾਂ ਨੂੰ ਕਦੇ ਨਹੀਂ ਛੱਡ ਸਕਦੇ। ਇਹ ਗੱਲ ਜਦੋਂ ਉਸ ਸਿੰਘ ਨੇ ਦਸਵੇਂ ਪਾਤਸ਼ਾਹ ਜੀ ਨੂੰ ਸੁਣਾਈ ਸੀ, ਪਾਤਸ਼ਾਹ ਜੀ ਨੂੰ ਸੁਣਾਈ ਸੀ, ਇਸ ਧਰਤੀ ਦੇ ਮਾਲਕ, ਇਸ ਧਰਤੀ ਲਈ ਪਾਤਸ਼ਾਹ ਜੀ ਅਤਿਅੰਤ ਕਲਸ਼ਾਨ ਹੋਏ ਹਨ, ਮਹਾਰਾਜ ਕਿਰਪਾ ਦੇ ਘਰ ਸੇਵਾ ਕਰਦੇ ਹਨ, ਜਿੰਨਾ ਵੀ ਪੁੱਤਾ ਗੁਜ਼ਾਰਾ ਹੈ, ਜਿੰਨਾ ਵੀ ਪੈਸਾ ਮਾਇਆ ਦਾ ਨਰੀਦਾ ਹੈ, ਸਭ ਮਾਇਆ ਸਾਰਾ ਮੇਰੇ ਤੋਂ ਲਹਾ ਕਰੋ, ਮੇਰੇ ਤੋਂ ਲਹਾ ਕਰੋ, ਆਪਣੇ ਸਾਰੀ ਫੌਜ ਨੂੰ ਦਇਆ ਕਰੋ, ਸਾਰੀ ਫੌਜ ਨੂੰ ਦਇਆ ਕਰੋ, ਸਾਰੀ ਫੌਜ ਨੂੰ ਖੁਸ਼ ਕਰੋ, ਦਸਵੇਂ ਪਾਤਸ਼ਾਹ ਜੀ ਭਾਈ ਡੱਲਾ ਜੀ ਨੂੰ ਕਹਿ ਦਸਵੇਂ ਹਾਂ ਸਰ ਜੀ ਭਾਈ ਡੱਲਾ ਜੀ ਆ ਰਹੇ ਹੋ, ਜਨਾਨ ਖਾ ਦੇ ਕੇ ਸਾਰੀ ਫੌਜ ਨੂੰ ਦੇ ਕੇ ਆਪਣੀ ਫੌਜ ਨੂੰ ਖੁਸ਼ ਕਰੋ, ਜਿਨ੍ਹਾਂ ਨੇ ਆਪਣੀ ਬਸੋਂ ਕੇ ਸੁਣੇ ਵਿੱਚ ਜਨਾਨ ਦੇ ਚਿੰਤਾ ਹੈ, ਸਮੇਂ ਦੇ ਵਿੱਚ ਸਾਥ ਹੈ, ਇਸ ਤੋਂ ਪਰੇ, ਇਸ ਤੋਂ ਇਹ ਪਰੇ ਛੱਡ ਕੇ ਜੇ ਤੁਹਾਡੇ ਮਨ ਦੇ ਵਿੱਚ ਹੋਰ ਕੋਈ ਕਾਮਨਾ ਹੈ, ਹੋਰ ਕੋਈ ਕਾਮਨਾ ਹੈ, ਉਹ ਵੀ ਤੁਸੀਂ ਹੁਣ ਮੈਨੂੰ ਦੱਸੋ, ਉਹ ਵੀ ਤੁਸੀਂ ਹੁਣ ਮੈਨੂੰ
1: ਜੋ ਤੁਸੀਂ ਆਪਣੇ ਮੁਖ ਤੋਂ ਕਹੋਗੇ, ਜੋ ਤੁਸੀਂ ਆਪਣੇ ਮਸਤਕ ਤੋਂ ਬਖਸ਼ੋਗੇ, ਮੈਂ ਤਿਆਰ ਹਾਂ ਤੁਹਾਨੂੰ ਬਖਸ਼ਣ ਦੇ ਤਿਆਰ ਹਾਂ। ਇਸ ਸੱਚੇ ਪਾਤਸ਼ਾਹ ਜੀ ਗੁਰੂ ਜੀ ਮਹਾਰਾਜ ਜੀ ਰੱਬ ਜੀ ਹੋਣ ਦੀ ਬੇਨਤੀ ਕਰਦਾ ਹੈ, ਜੋੜ ਕੇ ਬੇਨਤੀ ਕਰਦਾ ਹੈ। ਮੇਰੀ ਕੱਲੀ ਅਰਦਾਸ ਨਹੀਂ ਹੈ ਸਾਡੇ ਮਹਾਰਾਜ ਜੀ, ਅਰਦਾਸ ਨਹੀਂ ਹੈ ਸਾਡੀ ਸੰਗਤ ਦੀ ਅਰਦਾਸ ਹੈ ਕਿ ਸੁਣਾ ਮੀਂਹ ਪਵਾਓ, ਅਰਦਾਸ ਹੈ ਕਿ ਸੁਣੀ ਹੋਈ ਪਵਾਓ, ਇਹਨੂੰ ਪਾਣੀ ਬਖਸ਼ੋ ਜੀ, ਇਹਨੂੰ ਪਾਣੀ ਬਖਸ਼ੋ ਜੀ। ਗੁਰੂ ਸਾਹਿਬ ਜੀ ਦੀ ਬਖਸ਼ਿਸ਼, ਗੁਰੂ ਸਾਹਿਬ ਜੀ ਦੀ ਬਖਸ਼ਿਸ਼, ਗੁਰੂ ਸਾਹਿਬ ਜੀ ਦੀ ਜਿਹੜੀ ਕਿਰਪਾ, ਗੁਰੂ ਸਾਹਿਬ ਜੀ ਦੀ ਉਸ ਕਿਰਪਾ ਦੇ ਭੰਡਾਰੇ ਭਰੇ ਹੋਏ ਹਨ, ਬਸ ਭੰਡਾਰੇ ਭਰੇ ਹੋਏ ਹਨ। ਸਾਡਾ ਨਿਸ਼ਚਾ ਵਿੱਚ ਸ਼ਮੀਦਾ ਹੈ ਸਾਡਾ ਨਿਸ਼ਚਾ ਦੇ ਵਿੱਚ, ਜਦੋਂ ਅਸੀਂ ਜਦੋਂ ਅਸੀਂ ਪ੍ਰੇਮ ਤੇ ਸ਼ਰਧਾ ਪੂਰੀ ਗੁਰੂ ਸਾਹਿਬ ਦੇ ਚਰਨਾਂ ਦਾ ਧਿਆਨ ਕਰਕੇ, ਮਨ ਕਰਕੇ, ਸਰੀਰ ਕਰਕੇ ਗੁਰੂ ਸਾਹਿਬ ਜੀ ਦੇ ਅਰਦਾਸ ਕਰਕੇ, ਗੁਰੂ ਸਾਹਿਬ ਜੀ ਅਰਦਾਸ ਕਰਾਂਗੇ, ਮਾਤਾ ਨੰਦ ਜੀ ਨੇ ਮੋੜ ਸਾਡੀਆਂ ਦਿੱਤੀਆਂ ਇਸ ਕਰਕੇ ਇਸ ਵੇਲੇ, ਇਸ ਕਰਕੇ ਭਾਈ ਜੰਗਲਾ ਜੀ ਬਰਾੜ ਜੀ ਦਾ ਵਚਨ ਸੁਣ ਕੇ ਬਰਾੜ ਮਹਾਰਾਜ ਜੀ ਨੂੰ ਸੁਣਨ ਹੋਏ ਹਾਂ, ਮਹਾਰਾਜ ਜੀ ਪ੍ਰਸਥਾਨ ਹੋਏ ਹਾਂ। ਭਾਈ ਜੰਗਲਾ ਜੀ ਕਹਿੰਦੇ, ਸਾਰਿਆਂ ਜੰਗਲਾ ਜੀ ਕਹਿੰਦੇ, ਖੁਸ਼ ਕਰੋ ਮਹਾਰਾਜ ਜੀ, ਹੁਣ ਇਸ ਖੁਸ਼ ਕਰੋ ਮਹਾਰਾਜ ਜੀ ਦੇ ਬਰਖਾ ਕਰੋ, ਧਰਤੀ ਦੇ ਉੱਤੇ ਬਰਖਾ ਕਰੋ, ਕਿਰਪਾ ਦੇ ਘਰ ਗੁਰੂ ਸਾਹਿਬ ਜੀ ਅਤਿਅੰਤ ਪ੍ਰਸੰਨ ਹੋਏ ਹਾਂ, ਅਤਿਅੰਤ ਪ੍ਰਸੰਨ ਹੋਏ ਹਾਂ। ਮਹਾਰਾਜ ਜੀ ਮੁਸਕਰਾ ਕੇ ਬਚਨ ਕਰਦੇ ਹਨ, ਮੁਸਕਰਾ ਕੇ ਬਚਨ ਕਰਦੇ ਹਨ। ਪਿੱਛੇ ਲੱਗ ਜਾਂਦਾ ਹੈ, ਜਾਓ ਦੇਰੀ ਨਾਲ ਜਾਓ
2: ਤੇਰੀ ਸਾਰੇ ਛੱਪੜ ਸਾਫ ਕਰੋ ਸਾਰੇ ਸਰੋਵਰ ਤਲਾਬ ਸਾਫ ਕਰ ਬਾਬੂ ਜੀ ਬਹੁਤ ਜ਼ਿਆਦਾ ਵਰਖਾ ਹੋਵੇਗਾ ਬਹੁਤ ਜ਼ਿਆਦਾ ਮੀਂਹ ਪਵੇਗਾ ਬਹੁਤ ਜ਼ਿਆਦਾ ਮੀਂਹ ਪਵੇਗਾ ਜੋ ਤੁਹਾਡੀ ਇੱਛਾ ਹੈ ਜੋ ਇਸ ਵੇਲੇ ਪੂਰੀ ਹੋਵੇਗੀ ਅਤਿਅੰਤ ਆਨੰਦਿਤ ਹੋ ਕੇ ਅਤਿਅੰਤ ਖੁਸ਼ੀ ਨਾਲ ਹੋ ਕੇ ਜੰਗਲ ਬਰਖਾ ਉਸ ਸਮੇਂ ਘੜੀ ਦੇ ਵਿੱਚ ਹੀ ਬਹੁਤ ਭਿਆਨਕ ਬਹੁਤ ਹੋਰ ਬਹੁਤ ਜ਼ਿਆਦਾ ਮੀਂਹ ਪੈਣ ਲੱਗ ਪਿਆ ਮੀਂਹ ਪੈਣ ਲੱਗ ਪਿਆ ਜਿੱਥੇ ਕਿੱਥੇ ਨਦੀਆਂ ਸਨ ਸਾਰੀਆਂ ਨਦੀਆਂ ਭਰ ਗਈਆਂ ਸਨ ਸਾਰੇ ਤਲਾਬ ਭਰ ਗਏ ਜਿੱਥੇ ਕਿੱਥੇ ਪਾਣੀ ਪਾਣੀ ਆਪਣੇ ਖਿੜਕੀਆਂ ਤੋਂ ਸਮਾਗ ਹੋ ਕੇ ਵੇਖ ਰਹੇ ਹਨ ਸ਼ਕਤੀ ਨੂੰ
0: ਲਗਾਤਾਰ ਵਰਖਾ ਹੁੰਦਾ ਰਿਹਾ ਤੇ ਨਾਲ ਹੀ ਬਿਜਲੀ ਚਮਕਦੀ ਰਹੀ ਸੀ ਬਿਜਲੀ ਵਿੱਚ ਕਿਸੇ ਅਸਮਾਨ ਦੇ ਵਿੱਚ ਇਸ ਤਰ੍ਹਾਂ ਜੋ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਸੀ ਜਿਆਦਾ ਸਮੀਂਹ ਪੈ ਰਿਹਾ ਸੀ ਹੜ ਆਉਣ ਲੱਗ ਪਏ ਹੜ ਆਉਣ ਲੱਗ ਪਏ ਸਾਰੇ ਉੱਥੇ ਜੰਗਲ ਦੇ ਵਿੱਚ ਰਹਿਣ ਵਾਲੇ ਇੱਕਦਮ ਵਿਆਕੁਲ ਹੋ ਗਏ ਹਨ ਉਹਨਾਂ ਨੂੰ ਖਾਣ ਪਾਣ ਦੀ ਕੋਈ ਕਮੀ ਨਹੀਂ ਹੁਣ ਮਹਾਰਾਜ ਜੀ ਨੇ ਕਿਰਪਾ ਕੀਤੀ ਉਸ ਸੁਪਾਹੀ ਸੁਖੀ ਹੋਈ ਤੱਕ ਦੀਨ ਮਹਾਰਾਜ ਜੀ ਨੇ ਸੁਖੀ ਹੋਈ ਸੁਖ ਕੇ ਹਰੇ ਕੀਏ ਸੁਖ ਕੇ ਹਰੇ ਅੰਮ੍ਰਿਤ ਦ੍ਰਿਸ਼ ਸਾਹਿਬ ਜੀ ਵਾਹਿ ਮਹਾਰਾਜ ਦ੍ਰਿਸ਼ ਸਾਰੀ ਹੋਈ ਪਾਈ ਨੂੰ ਮਹਾਰਾਜ ਜੀ ਨੂੰ ਬਖਸ਼ੀ ਹੋਈ ਧਰਤੀ ਨੂੰ ਮਹਾਰਾਜ ਜੀ ਨੂੰ ਬਖਸ਼ ਸੁਖੀ ਹੋਈ ਧਰਤੀ ਨੂੰ ਹਰੀ ਭਰੀ ਕਰਕੇ ਉਹ ਸਾਰੇ ਬੜੇ ਖੁਸ਼ ਹਨ
3: ਵਿਦਰਤ ਸਦਨ ਸੁਧਾਰਤ ਠਾਣਾ
0: ਪਰ ਜਦੋਂ ਇਹ ਮੀਂਹ ਰੁਕਿਆ ਨੀ ਸਾਧ ਸੰਗਤ ਜੀ ਸਾਰੇ ਇੱਕ ਦੂਜੇ ਵੱਲ ਵੇਖਣ ਲੱਗ ਪਏ
3: ਸਭ ਮਿਲ ਕਰ ਡੱਲੇ ਕਹੋ ਪ੍ਰੇਰੇ
0: ਤੇ ਜਾ ਕੇ ਪਏ ਡੱਲਾ ਜੀ ਨੂੰ ਬੇਨਤੀ ਕਰਦੇ ਹਨ
3: ਬੇਨਤੀ ਕੀ ਜਹ ਗੁਰੂ ਅਗੇਰਾ
0: ਹੇ ਪਏ ਡੱਲਾ ਜੀ ਤੁਸੀਂ ਜਾ ਕੇ ਮਹਾਰਾਜ ਜੀ ਨੂੰ ਬੇਨਤੀ ਕਰੋ
3: ਹਮਰੇ ਸੁਖ ਹਿਤ ਘਨ ਬਰਖਾਇਓ
0: ਕਿ ਮਹਾਰਾਜ ਜੀ ਆਪ ਜੀ ਨੇ ਬੜੀ ਕਿਰਪਾ ਕੀਤੀ ਹੈ ਆਪ ਜੀ ਦਾ ਸ਼ੁਕਰਾਨਾ ਹੈ ਧੰਨਵਾਦ ਹੈ ਕਿ ਆਪ ਜੀ ਨੇ ਸਾਡੀ ਬੇਨਤੀ ਨੂੰ ਮਨਜ਼ੂਰ ਕਰਕੇ ਇਸ ਪਾਵਨ ਧਰਤੀ ਦੇ ਉੱਤੇ ਮੀਂਹ ਪਵਾਇਆ ਹੈ
3: ਆਪ ਸਭ ਤ੍ਰਿਪਤੇ ਬਾਂਛਤ ਪਾਇਓ
0: ਹੁਣ ਸਾਰੇ ਤ੍ਰਿਪਤ ਹੋ ਗਏ ਮਹਾਰਾਜ ਹੁਣ ਹੋਰ ਕੋਈ ਇੱਛਾ ਮੀਂਹ ਦੀ ਨਹੀਂ ਰਹੀ ਹੈ
3: ਸੁਣ ਡੱਲਾ ਪਹੁੰਚੋ ਤੇ ਸਮੋ
0: ਉਸ ਸਮੇਂ ਪਏ ਡੱਲਾ ਜੀ ਦਸਵੇਂ ਪਾਤਸ਼ਾਹ ਜੀ ਦੇ ਚਰਨਾਂ ਤੇ ਜਾ ਕੇ ਪਹੁੰਚਦਾ ਹੈ
3: ਹੱਥ ਬੰਦ ਕਰ ਕੀਲਸ ਨਮੋ
0: ਤੇ ਹੱਥ ਜੋੜ ਕੇ ਮਹਾਰਾਜ ਜੀ ਦੇ ਸਾਹਮਣੇ ਨਮਸਕਾਰ ਕਰਦਾ ਹੈ
3: ਅਰਜ ਗੁਜਾਰੀ ਅਬ ਬਸ ਕਰੀਏ
0: ਮਹਾਰਾਜ ਜੀ ਦੇ ਅੱਗੇ ਅਰਜ ਕਰਦਾ ਅਰਦਾਸ ਕਰਦਾ ਹੈ ਕਿ ਮਹਾਰਾਜ ਜੀ ਅਬ ਬਸ ਕਰੀਏ ਹੁਣ ਬਸ ਕਰੋ ਮਹਾਰਾਜ ਹੁਣ ਮੀਂਹ ਬੜਾ ਪਿਆ ਹੁਣ ਜਿਹੜੀ ਜਿਸ ਮੀਂਹ ਨੂੰ ਅਸੀਂ ਵਾਰ ਵਾਰ ਤੁਹਾਡੇ ਤੋਂ ਮੰਗਦੇ ਸਨ ਹੁਣ ਉਸ ਮੀਂਹ ਤੋਂ ਇਹ ਜੰਗਲ ਦੇਸ਼ ਦੇ ਰਹਿਣ ਵਾਲੇ ਦੁਖੀ ਹੋਣ ਲੱਗ ਪਏ ਹਨ ਸਾਰੇ ਪਾਸੇ ਪਾਣੀ ਪਾਣੀ ਹੜ ਫੈਲ ਕੇ ਘਰਾਂ ਦੇ ਵਿੱਚ ਪਾਣੀ ਪੈ ਗਿਆ ਹੈ ਛੱਤਾਂ ਡਿੱਗਣ ਲੱਗ ਪਈਆਂ ਹਨ
3: ਦਲ ਮਨਿੰਦ ਕਨ ਘਨੇ ਦਿਸਾ ਵਹੇ
0: ਜਿਵੇਂ ਕੋਈ ਵੈਰੀ ਦਾ ਦਲ ਚੜ ਕੇ ਆਉਂਦਾ ਹੈ ਇਸ ਤਰ੍ਹਾਂ ਮਹਾਰਾਜ ਜੀ ਇਹ ਬੱਦਲ ਬਸ ਆਉਂਦੇ ਹੀ ਰਹਿੰਦੇ ਜਾਂਦੇ ਹੀ ਨਹੀਂ ਮਹਾਰਾਜ ਹਾਂਜੀ
3: ਇੱਕ ਆਵਤ ਬਰਖਤ ਇੱਕ ਜਾਵਹੇ
0: ਇੱਕ ਬੱਦਲ ਆ ਕੇ ਬਰਖਾ ਪਵਾ ਕੇ ਜਾਂਦਾ ਫਿਰ ਦੂਜਾ ਆ ਜਾਂਦਾ ਫਿਰ ਤੀਜਾ ਮਹਾਰਾਜ ਇਹਨਾਂ ਬੱਦਲਾਂ ਦਾ ਕੋਈ ਅੰਤ ਨਹੀਂ

0: ਸਾਡੀਆਂ ਸਾਰੀਆਂ ਮਨੋਕਾਮਨਾਵਾਂ ਹੁਣ ਪੂਰੀਆਂ ਹੋ ਗਈਆਂ ਹਨ।
1: ਨਹਿਕੋ ਦੁਰਲਭ ਆਪ ਤੇ ਬਾਤੀ,
0: ਆਪ ਜੀ ਦੇ ਵਾਸਤੇ ਕੋਈ ਗੱਲ ਦੁਰਲਭ ਨਹੀਂ ਹੈ, ਆਪ ਜੀ ਦੇ ਸਾਹਮਣੇ ਅੱਜ ਤੱਕ ਕੋਈ ਮੋਰਚਾ ਨਹੀਂ ਅੜਿਆ ਹੈ।
1: ਬ੍ਰਹਮਾਦਿਕ ਆਗਿਆ ਮਹਿ ਸਾਰੇ,
0: ਜਿੰਨੇ ਵੀ ਬ੍ਰਹਮਾ ਸ਼ਿਵ ਜੀ ਵਿਸ਼ਨੂੰ ਜਿੰਨੇ ਵੀ ਦੇਵੀ ਦੇਵਤੇ ਹਨ, ਜਿੰਨੀਆਂ ਵੀ ਸ਼ਕਤੀਆਂ ਹਨ ਮਹਾਰਾਜ ਜੀ, ਆਪ ਜੀ ਤਾਂ ਅਕਾਲ ਪੁਰਖ ਦੇ ਅਵਤਾਰ ਹੋਏ, ਸਾਰੀਆਂ ਸ਼ਕਤੀਆਂ ਤੁਹਾਡੀਆਂ ਹੀ ਹਨ, ਇਹ ਸਾਰੇ ਤੁਹਾਡੇ ਆਗਿਆ ਦੇ ਵਿੱਚ ਰਹਿੰਦੇ ਹਨ। ਸਾਧ ਸੰਗਤ ਜੀ, ਪਿਛਲੇ ਵਾਰੀ ਜਦੋਂ ਪਾਤਸ਼ਾਹ ਜੀ ਨੇ ਮੀਂਹ ਪਵਾਇਆ ਸੀ, ਉਦੋਂ ਮਹਾਰਾਜ ਜੀ ਨੇ ਨਾਲ ਹੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇੱਕ ਸ਼ਬਦ ਸੁਣਾਇਆ ਸੀ ਕਿ ਪੈ ਵਿੱਚ ਚੱਲੈ ਲੱਖ ਦਰਿਆਓ, ਪੈ ਵਿੱਚ ਅਗਨ ਕੱਢੈ ਵੇਗਾਰ, ਪੈ ਵਿੱਚ ਧਰਤੀ ਦੱਬੀ ਭਾਰ, ਪੈ ਵਿੱਚ ਸੂਰਜ ਪੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ। ਇਸ ਤਰ੍ਹਾਂ ਸ਼ਬਦ ਸੁਣਾ ਕੇ ਸਾਰੀ ਸੰਗਤ ਨੂੰ ਮਹਾਰਾਜ ਜੀ ਨੇ ਖੋਲ੍ਹ ਕੇ ਦੱਸਿਆ ਕਿ ਭਾਈ, ਇਹ ਜਿੰਨੀਆਂ ਵੀ ਸ਼ਕਤੀਆਂ ਹਨ, ਜੋ ਵੀ ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ, ਜਿੰਨੀਆਂ ਵੀ ਦੇਵੀ ਦੇਵਤੇ ਹਨ, ਇਹ ਸਾਰੇ ਅਕਾਲ ਪੁਰਖ ਦੇ ਵਸ ਚੱਲਦੇ ਹਨ, ਅਕਾਲ ਪੁਰਖ ਦੇ ਚਰਨਾਂ ਦੀਆਂ ਸ਼ਕਤੀਆਂ ਹਨ।
1: ਕਿਸਮਹ ਸ਼ਕਤ ਹੁਕਮ ਕੋ ਟਾਰੇ,
0: ਉਹਨਾਂ ਦੇ ਵਿੱਚ ਕੋਈ ਸ਼ਕਤੀ ਨਹੀਂ ਹੈ ਆਪ ਜੀ ਦੇ ਬਚਨਾਂ ਨੂੰ ਟਾਲਣ ਵਾਸਤੇ।
1: ਸੁਣ ਪ੍ਰਭ ਕਹਿਓ ਘਨੋ ਕੇ ਪਨਹੀ,
0: ਮਹਾਰਾਜ ਜੀ ਇਹ ਬੇਨਤੀ ਸੁਣ ਕੇ ਬੋਲੇ ਹਨ।
1: ਹਤੋ ਉਰਦ ਕੋ ਸਪਦ ਸੋ ਗਨਹੀ,
0: ਹੇ ਭਾਈ ਡੱਲਾ ਜੀ, ਇਹ ਜਿਹੜਾ ਮੀਂਹ ਹੁਣ ਪਿਆ ਹੈ, ਇਹ ਆਪ ਜੀ ਦੀ ਬੇਨਤੀ ਨੂੰ ਮਨਜ਼ੂਰ ਕਰਦਿਆਂ ਹੋਇਆਂ ਅਸੀਂ ਇਹ ਮੀਂਹ ਪਵਾਇਆ ਹੈ।
1: ਹਟ ਜਾ ਹੈ ਬਰਖਾ ਤਤਕਾਲਾ,
0: ਇਹ ਮੀਂਹ ਬਹੁਤ ਛੇਤੀ ਖਤਮ ਹੋ ਜਾਵੇਗਾ।
1: ਆਪਣ ਸਹਿਤ ਕਰ ਸਭਨ ਸੁਖਾਲਾ,
0: ਤੇ ਆਪ ਜੀ ਨੂੰ ਤੇ ਸਾਰਿਆਂ ਸੰਗਤ ਨੂੰ ਨਿਹਾਲ ਕਰਕੇ ਮੀਂਹ ਅੱਗੇ ਨੂੰ ਤੁਰੇਗਾ।
1: ਸੁਣ ਡੱਲੇ ਉੱਠ ਕੀ ਨਸ ਤੇ ਤੈਸੇ,
0: ਇਸ ਤਰ੍ਹਾਂ ਇਹ ਬੇਨਤੀ ਸੁਣ ਕੇ ਭਾਈ ਡੱਲਾ ਜੀ ਨੇ ਉੱਠ ਕੇ ਜਿਵੇਂ ਜਿਵੇਂ ਮਹਾਰਾਜ ਜੀ ਨੇ ਫਰਮਾਇਆ ਉਸ ਤਰ੍ਹਾਂ ਕੀਤਾ ਹੈ।
1: ਘਟਾ ਫਟੀ ਘਟ ਗਮ ਨੇ ਗਾਏ ਸੀ,
0: ਤੇ ਮਹਾਰਾਜ ਜੀ ਦੇ ਬਚਨ ਕਮਾਉਂਦਿਆਂ ਹੀ ਸਾਰ, ਮਹਾਰਾਜ ਜੀ ਦੇ ਬਚਨ ਸੁਣਦਿਆਂ ਹੀ ਸਾਧ ਸੰਗਤ ਜੀ, ਉਹ ਮੀਂਹ ਹਟ ਗਿਆ। ਇਸ ਤਰ੍ਹਾਂ ਸਾਧ ਸੰਗਤ ਜੀ, ਕਲਗੀਧਰ ਪਾਤਸ਼ਾਹ ਜੀ, ਦਸਵੇਂ ਪਾਤਸ਼ਾਹ ਜੀ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਵਿੱਚ ਕੋਈ ਐਸੀ ਸ਼ਕਤੀ ਦੁਰਲੱਭ ਨਹੀਂ ਹੈ। ਮਹਾਰਾਜ ਜੀ ਸਰਬ ਕਲਾ ਸਮਰੱਥ ਹਨ, ਜੋ ਚਾਹੇ ਸੋ ਕਰ ਸਕਦੇ ਹਨ। ਅੱਜ ਵੀ ਜੇ ਅਸੀਂ ਕਲਗੀਧਰ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਕਰੀਏ, ਜੇ ਅਸੀਂ ਮਹਾਰਾਜ ਜੀ ਦੇ ਅੱਗੇ ਝੋਲੇ ਅੱਡ ਕੇ ਰੱਖ ਲਈਏ, ਤਾਂ ਸਾਧ ਸੰਗਤ ਜੀ, ਮਹਾਰਾਜ ਜੀ ਸਾਡੀਆਂ ਝੋਲੀਆਂ ਵੀ ਪੜਦੇ ਹਨ। ਜਿਵੇਂ ਮੈਂ ਆਰੰਭਤਾ 'ਤੇ ਬੇਨਤੀ ਕੀਤੀ ਸੀ, ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਲਿਖ

0: ਨੇ ਕਿ ਜਿਹੜਾ ਵੀ ਇਸ ਅਬਚਲ ਨਗਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਧਰਤੀ 'ਤੇ ਆਉਂਦਾ ਹੈ, ਜਿਹੜਾ ਵੀ ਕੋਈ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ ਹੈ, ਉਹਨਾਂ ਦੀ ਝੋਲੀ ਗੁਰੂ ਸਾਹਿਬ ਜੀ ਭਰਦੇ ਹਨ, ਉਹਨਾਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ। ਸੋ ਸਾਧ ਸੰਗਤ ਜੀ, ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਅਗਲੇ ਪ੍ਰਕਰਨਾਂ ਦੇ ਵਿੱਚ ਕਿਵੇਂ ਕਿਵੇਂ ਇਹ ਕੌਤਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਦਮਦਮਾ ਸਾਹਿਬ ਜੰਗਲ ਦੇਸ਼ ਦੀ ਧਰਤੀ ਦੇ ਉੱਤੇ ਕਰਨਗੇ, ਆਪ ਜੀ ਸਰਵਣ ਕਰੋਗੇ। ਮੈਂ ਦਾਸ ਕਲਗੀਧਰ ਪਾਤਸ਼ਾਹ ਸਰਬੰਸਦਾਨੀ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਆਪਣੇ ਚਰਨਾਂ ਦੇ ਵਿੱਚ ਹਾਜ਼ਰੀ ਭਰਨ ਦਾ ਮੌਕਾ ਬਖਸ਼ਿਆ, ਜਿਨ੍ਹਾਂ ਨੇ ਵਿੱਚ ਵਰਤ ਕੇ ਆਪ ਹੀ ਆਪਣੀ ਕਥਾ ਸਾਨੂੰ ਸੁਣਾਈ। ਮਹਾਰਾਜ ਕਲਗੀਧਰ ਸਵਾਮੀ ਜੀ ਦਾ ਕੋਟਾਨ ਕੋਟ ਸ਼ੁਕਰ ਹੈ। ਸਿੰਘ ਸਾਹਿਬ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਜੀ, ਸਿੰਘ ਸਾਹਿਬ ਸੰਤ ਬਾਬਾ ਰਾਮ ਸਿੰਘ ਜੀ, ਸਮੂਹ ਪੰਜ ਪਿਆਰੇ ਸਾਹਿਬਾਨ, ਸੱਚਖੰਡ ਬੋਰਡ ਮੈਨੇਜਮੈਂਟ ਦੀ ਕੋਟਾਨ ਕੋਟ ਸ਼ੁਕਰਾਨਾ ਕਰਦਾ ਹਾਂ। ਦਾਸ ਮਹਾਰਾਜ ਜੀ ਅੱਗੇ ਅਰਦਾਸ ਕਰਦਾ ਹੈ ਕਿ ਕਦੀ ਫਿਰ ਮਹਾਰਾਜ ਜੀ ਦੇ ਚਰਨ ਕਮਲਾਂ ਦੇ ਵਿੱਚ ਹਾਜ਼ਰੀ ਭਰਨ ਦਾ ਮੌਕਾ ਮਿਲ ਜਾਵੇ। ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਬੋਲਦਿਆਂ ਤੋਂ ਅਨੇਕ ਭੁੱਲਾਂ ਗਲਤੀਆਂ ਹੋ ਗਈਆਂ ਹਨ, ਆਪ ਜੀ ਸਾਧ ਸੰਗਤ ਗੁਰੂ ਖਾਲਸਾ ਬਖਸ਼ਣ ਯੋਗ ਹੋ, ਬਖਸ਼ ਦੇਣੀਆਂ ਅੱਗੇ ਵਾਸਤੇ ਸੁਮਤ ਬਖਸ਼ੋ। ਆਓ, ਸਮੇਂ ਦੇ ਲਿਹਾਜ਼ ਦੇ ਨਾਲ ਸਮਾਪਤੀ ਹੈ ਜੀ।
1: ਸੁਨ ਡੱਲੇ ਉੱਠ ਕੀ ਨਸ ਤੈਸੇ, ਘਟਾ ਫਟੀ ਕੰਨ ਗਮਨੇ ਗਏ ਸੇ। ਵਾਹ।

ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਸ਼ਾਮਾ ਦੇ ਦੀਵਾਨ ਸਜੇ ਹਨ। ਸਜੇ ਦੀਵਾਨਾਂ ਦੇ ਅੰਦਰ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀਆਂ ਕਥਾ ਵਿਚਾਰਾ ਹੋਈਆਂ ਹਨ। ਕਥਾ ਵਿਚਾਰਾ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਮਾਫ਼ੀ ਬਖਸ਼ਣਾ, ਅੱਗੋਂ ਲਈ ਸੁਮਤ ਬਖਸ਼ਣਾ, ਦਰ ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ, ਤੇਲ ਫੁੱਲ ਭੇਟਾ ਪ੍ਰਵਾਨ ਕਰਨੀ, ਸ਼ੁਭ ਮਨੋਕਾਮਨਾ ਪੂਰੀ ਕਰਨਾ, ਯਾਤਰਾ ਸਫਲੀ ਕਰਨੀ, ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ, ਸੁੱਖ ਹੋਵੇ ਨਾਮ ਚਿਤ ਆਵੇ, ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰ।

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨ ਜਾਣੇ ਤੇਰਾ ਕੀਤਾ ਕੇਵਡ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਨੈ ਨ ਪਾਈਆ ਕਰਮ ਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹੇ ਤਸੈ ਕਿਆ ਚਾਰਾ ਨਾਨਕ ਸੱਚ ਸਵਾਰਨ

ਤ੍ਰਿਪਤਾਸਹ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਦ੍ਰਿਗ ਜੀਵੈ ਦ੍ਰਿਗ ਜੀਵਾਸ ਜਿਨ ਹਰ ਜਿਨ ਸਤਿਗੁਰ ਸੰਗਤ ਪਾਈ ਤਿਨ ਧੁਰਮ ਮਸਤਕ ਲਿਖਿਆ ਲਖਾਸ ਧਨ ਧਨ ਸਤਸੰਗ।

ਕਰਿਆ ਊੜੇ ਊੜ ਆਵੈ ਸੈਕੋ ਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ।

ਪਹਿਲਾ ਚੌਥਾ ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਨ।

ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਵੇਖਾਰੀ ਜੀ ਸਭ ਤੇਰੇ ਛੋਜ ਵਿਡਾਣਾ

ਸਤਿ ਜੀ ਜਨ ਨਾਨਕ ਤਿਨ ਕੁਰਬਾਨਾ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਿਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ

ਸੋਈ ਥੀ ਸੀ ਜੋ ਤੂੰ ਦਹੇ ਸੋਈ ਹਾਂ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਥਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੀ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ ਪੰਕ ਜੁ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਅਲੇ ਮਨ ਏਕ ਨਚੇਤਸ ਮੂੜ ਮਨਾ ਹਰ ਬਿਸਰਤ

ਮਿਲਣ ਕੀ ਇਹ ਤੇਰੀ ਬਰੀਆ ਆਵਰ ਕਾਜ ਤੇਰੇ ਕਿਤੈ ਨਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸ਼ਰਨ ਜਾਮ ਲਾਗ ਭਉ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ।

ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਬਹਰ ਅਸਰ ਕਾ ਕਾਟ ਸਮਾਥਾ ਸ਼੍ਰੀ ਅਸਕੇਤ ਜਗਤ ਕੇ ਨਾਥਾ ਦੁਤੀਵਾਨ ਸੌ ਦਵਰ ਕਰ ਕਾਟ ਦਇਓ ਅਸਧੁਜ ਨਰ ਨਾਹਰ ਪੁਨਰਾ ਛਸਕਾ ਕਾਟਾ ਸੀਸਾ ਸ਼੍ਰੀ ਅਸਕੇਤ ਜਗਤ ਕੇ ਈਸਾ ਓਪਨ ਬ੍ਰਿਸ਼ਟ ਗਗਨ ਤੇ ਭਈ ਸਭੈਨ ਆਨ ਵਧਾਈ ਦਈ ਧਨ ਧਨ ਲੋਕਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਿ ਲਹੋ ਉਬਾਰੇ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦਰਛਾ ਪੂਰਨ ਹੋਏ ਚਿਤ ਕੀ ਇੱਛਾ ਤਉ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵੋ ਆਪ ਹਾਥ ਦੈ ਮੋਹਿ ਬਚਾਵੋ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰ ਤਾਰਾ ਮੋਰ ਛਾ ਨਿਜ ਕਰ ਦੈ ਕਰੀਐ ਸਭੈ ਰਨ ਕਉ ਆਜ ਸੰਗਰੀਐ

ਜੋ ਪਰ ਚਾਉਂ ਸੁਤਮ ਤੇ ਪਾਉਂ, ਸੇਵਕ ਸਿੱਖ ਹਮਾਰੇ ਤਾਰੀਐ, ਚੁਨ ਚੁਨ ਸਤਰ ਹਮਾਰੇ ਮਾਰੀਐ, ਆਪ ਹਾਥ ਦੈ ਮੁਝੈ ਉਬਰੀਐ, ਮਰਨ ਕਾਲ ਕਾ ਤ੍ਰਾਸ ਨਵਰੀਐ, ਊ ਜੋ ਸਦਾ ਹਮਾਰੇ ਪੱਛਾ, ਸ਼੍ਰੀ ਅਸਧੁਜ ਜੂੰ ਕਰੀ ਅਹੁ ਰੱਛਾ, ਰਾਖ ਲਿਹੋ ਮੋਹਿ ਰਾਖਨ ਹਾਰੇ, ਸਾਹਿਬ ਸੰਤ ਸਹਾਇ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮਹੁ ਪੁਰੀ ਚਤੁਰ ਦਸਕੰਤਾ, ਕਾਲ ਪਾਏ ਬ੍ਰਹਮਾ ਪਪ ਧਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਗਾਸਾ, ਸਕਲ ਕਾਲ ਕਾ ਕੀਆ ਤਮਾਸਾ,

ਚਾਉ ਪਈ। ਸਮ ਸਤਰੈ ਸੈਸ ਭਣੀ ਜੈ ਅਰਧ ਸੈਸ ਫੁਨ ਤੀਨ ਕਹੇ ਜੈ ਭਾਦੋ ਸੁਦੀ ਅਸ਼ਟਮੀ ਰਵਾਰ ਤੀਰ ਸਤ ਦ੍ਰਵ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤ੍ਰ ਪਖਿਆਨੇ।

ਦਾਸ ਜਾਨ ਕਰ ਦਾਸ ਪਰ ਕੀ ਜੈ ਕਿਰਪਾ ਅਪਾਰ ਆਪ ਹਾਥ ਦੈ ਰਾਖ ਮੋਹੇ ਮਨ ਕ੍ਰਮ ਬਚਨ ਵਿਚਾਰ ਚੌਪਈ ਮੈਂ ਨਾਗਨੈ ਸਹਿ ਪ੍ਰਥਮ ਮਨਾਉਂ ਕਿਸ਼ਨ ਬਿਸ਼ਨ ਕਬ ਹੂ ਨਹਿ ਧਿਆਉਂ ਕਾਨ ਸੁਨੈ ਪਹਿਚਾਨ ਨਤਨ ਸੋ ਲਿਵ ਲਾਗੀ ਮੋਰੀ ਪਗ ਇਨਸੋ ਮਹਾਕਾਲ ਰਖਵਾਰ ਹਮਾਰੋ ਮਹਾਲੋਭ ਮੈਂ ਕਿੰਕਰ ਥਾਰੋ ਆਪਣਾ ਜਾਨ ਕਰੋ ਰਖਵਾਰ ਬਾਂਹ ਗਹਿ ਕੀ ਲਾਜ ਵਿਚਾਰ ਆਪਣਾ ਜਾਨ ਮੁਝੈ ਪ੍ਰਤਪਰੀਐ ਛੁਨ ਛੁਨ ਸਤਰ ਹਮਾਰੇ ਮਰੀਐ।

ਵਾਹਿਗੁਰੂ ਜੀ ਕੀ ਫਤਿਹ। ਕਬ ਬਾਚ ਦੋਹਰਾ ਜੋ ਨਿਜ ਪ੍ਰਭ ਸੋ ਕਹ ਸੋ ਕਹਿ ਹਾਂ ਜਗ ਮਾਹੇ ਜੋ ਤਹਿ ਪ੍ਰਭ ਕੋ ਧਿਆਇ ਹੈ ਅੰਤ ਸੁਰਗ ਕੋ ਜਾਹ ਦੋਹਰਾ ਹਰ ਹਰ ਜਿੰਦੁਈ ਏਕ ਹੈ ਬਿਚਾਰ ਕਿਛ ਨਾਹੇ ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਖੈ ਸਮਾਹਿ ਦੋਹਰਾ ਜਬ ਆਇਸ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ। ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਨਾ ਕਬ ਬਾਚ ਦੋਹਰਾ ਠਾਢ ਭਇਓ ਮੈਂ ਜੋਰ ਕਰ ਬਚਨ ਕਹ ਸੁਰ ਨਿਆਇ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸੁਹਾਇ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤੜ ਧਿਆ ਹੈ ਸੰਤ ਅੰਤ ਲਹਿੰਗੇ ਮੁਕਤ ਫਲ ਪਾਵਹਿੰਗੇ ਭਗਵੰਤ ਦੋਹਰਾ ਤਿਨ ਬਿਧਿਯਨ ਕੀ ਕੁਲ ਬਿਖੈ ਪ੍ਰਗਟੇ ਨਾਨਕ ਰਾਇ ਸਭ ਸਿੱਖਣ ਕੋ।

ਇਹ ਤਨ ਬੁੱਧ ਸੋ ਦੀਪਕ ਜਿਉ ਜਿਆਰੈ ਗਿਆਨ ਹੈ ਕੀ ਬੜਨੀ ਮਨੋ ਹੱਥ ਲੈ ਕਾਤਰ ਤਾਕਤਵਾਰ ਭਾਰੇ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਗਤ ਨੇਤ ਸੁਰਗ ਬਾ ਸੁਰਗ ਬਰ ਕਰਾ ਸਗਰੀ ਪੁਰੀ ਸਮੇਤ ਚੌਪਈ ਜੋ ਇਹ ਕਥਾ ਸੁਣੈ ਅਰ ਗਾਵੈ ਦੁਖ ਪਾਪ ਤਹ ਨਿਕਟ ਨ ਆਵੈ ਬਿਸ਼ਨ ਭਗਤ ਕੀਏ ਫਲ ਹੋਈ ਆਦ ਬਿਆਹ ਛੁਐ ਸਕੈ ਨ ਕੋਈ ਸਮ ਸਤਰੈ ਸਹਿ

ਸਭ ਨਾ ਕਲਾ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੀ ਸਾਹਿਬਾ ਕਿਆਨਾ ਹੀ ਘਰ ਤੇਰੇ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹ ਨਾਨਕ ਸੱਚੇ ਸਾਹਿਬ ਕਿਆਨਾ ਹੀ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਨ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣੋ ਸੰਤੋ ਸ਼ਬਦ ਦਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਤ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸੁਧਾਰੋ। ਜੇ ਕੋ ਖਾਵੇ ਜੇ ਕੋ ਹੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਏ।

ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਵ ਸਤਿਗੁਰ ਸੇਤੀ ਰੱਤਿਆ ਦਰਗਹਿ ਪਾਈਐ ਠਾਵ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਤ ਦੇ ਜਗ ਮਹਿ

ਸ਼੍ਰੀ ਵਾਹਿਗੁਰੂ ਜੀ ਅਰਦਾਸ, ਸਿੱਕੋ ਓਂਕਾਰ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨਾ ਸਿਮਰਾਉ ਸ਼੍ਰੀ ਹਰਿ ਰਾਇ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉਣ ਦਿਆ ਵੇਧਾਏ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਲਗੀਧਰ ਜੀ ਪਿਤਾ ਪੰਥ ਦੇ ਵਾਲੀ, ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਾਗਤੀ ਜੋ ਜ਼ਾਹਰਾ ਜ਼ੂਰ ਹਾਜ਼ਰਾ ਜ਼ੂਰ, ਸਰਬ ਕਲਾ ਭਰਪੂਰ, ਸਭ ਥਾਈ ਹੋਏ ਸਹਾਇ। ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜ਼ੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ ਜੀ, ਪੰਜ ਪਿਆਰਿਓ, 40 ਮੁਕਤਿਓ, ਸਰਬ ਸ਼ਹੀਦੋ ਮਰੀਦੋ, ਸਚਿਆਰਿਓ ਪਿਆਰਿਓ, ਸਭ ਥਾਈ ਹੋਏ ਸਹਾਇ। ਸਲੋਕ ਮਹੱਲਾ ਦੂਜਾ, ਆਪੇ ਜਾਣੇ ਕਰੇ ਆਪ, ਆਪੇ ਆਣੇ ਰਾਸ, ਤਿਸੈ ਅੱਗੇ ਨਾਨਕਾ ਖਲੈ ਕੀਚੈ ਅਰਦਾਸ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ। ਸਰਬ ਸਮੂਹ ਖਾਲਸੇ ਜੀ ਕੀ ਅਰਦਾਸ, ਸ਼੍ਰੀ ਵਾਹਿਗੁਰੂ ਜੀ ਕੇ ਪਾਸ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆਰੀਆਤ, ਬਿਰਦ ਕੀ ਪੈਜ ਰਹੇ ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕਾ ਮਨ ਨੀਵਾ, ਮਤ ਉੱਚੀ, ਮਤ ਪਤ ਕਾ ਰਾਖਾ, ਆਪ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਚਿਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਤੇਗ ਫਤਿਹ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ। ਖਾਲਸੇ ਜੀ ਕੋ ਨਾਮ ਦਾਨ, ਸਖੀ ਦਾਨ, ਗੁਰਮਤ ਦਾਨ, ਬੁੱਧ ਵਿਵੇਕ ਰਹਿਤ ਰਿਛਾ ਦਾਨ, ਖਾਲਸੇ ਜੀ ਕੋ ਸ਼੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾਰ ਮੇਲੇ ਬੋਲੋ ਜੀ। ਸ਼੍ਰੀ ਅਕਾਲ ਤਖਤ ਸਾਹਿਬ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ, ਤਰਨ ਤਾਰਨ ਜੀ, ਤਪਿਆਨੇ ਜੀ, ਖਡੂਰ ਜੀ, ਗੁਰੂ ਕੀ ਬਾਉਲੀ, ਸ਼੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ, ਦਰਸ਼ਨ ਦਾਰ ਮੇਲੇ ਬੋਲੋ ਜੀ। ਹਮ ਜੀ ਨਨਕਾਣੇ ਜੀ, ਕਰਤਾਰਪੁਰ ਜੀ, ਬਾਬੇ ਨਾਨਕ ਡੇਹਰੇ ਜੀ, ਤਖ਼ਤ ਕੇਸਗੜ੍ਹ ਸਾਹਿਬ, ਆਨੰਦਪੁਰ ਜੀ, ਕੀਰਤਪੁਰ ਜੀ, ਪਾਤਾਲਪੁਰ ਜੀ, ਲਖਨੌਰ ਜੀ, ਚਮਕੌਰ ਜੀ, ਫਤਿਹਗੜ੍ਹ ਸਾਹਿਬ ਜੀ, ਦਮਦਮਾ ਸਾਹਿਬ ਜੀ, ਧਮਤਾਨ ਜੀ, ਮੁਕਤਸਰ ਜੀ, ਪੌਂਟੇ ਜੀ, ਤਖ਼ਤ ਪਟਨਾ ਸਾਹਿਬ, ਹਰਿਮੰਦਰ ਦਿੱਲੀ, ਮੈਂ ਸ਼ੀਸ਼ਗੰਜ, ਰਕਾਬਗੰਜ, ਬਾਲਾ ਸਾਹਿਬ, ਬੰਗਲਾ ਸਾਹਿਬ, ਸੱਤੋ ਝੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ। ਬਗੌੜ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਣ ਮੋਚਨ ਜੀ, ਨਾਨਕ ਮੱਤੇ ਜੀ, ਤਿਲਗੰਜੀ ਜੀ, ਨਾਨਕ ਜੀਰਾ ਜੀ, ਸ਼ਿਕਾਰਘਾਟ ਜੀ, ਹੀਰਾਘਾਟ ਜੀ, ਮਾਤਾ ਸਾਹਿਬ ਦੇਵਾਂ ਜੀ, ਸੰਗਤ ਸਾਹਿਬ ਜੀ, ਮਾਲਟੇ ਕੜੀ ਸਾਹਿਬ ਜੀ, ਬਸਮਤ ਨਗਰ, ਦਮਦਮਾ ਸਾਹਿਬ ਜੀ, ਬੰਦਾ ਘਾਟ ਜੀ, ਨਗੀਨਾ ਘਾਟ ਜੀ, ਸ਼੍ਰੀ ਗੰਗਾ ਜੀ, ਗੋਦਾਵਰੀ ਜੀ ਕੇ ਇਸ਼ਨਾਨ, ਦਰਸ਼ਨ ਦਾਰ ਮੇਲੇ ਬੋਲੋ ਜੀ। ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆਂ, ਨਿਸ਼ਾਨ ਸਾਹਿਬਾਂ, ਸੰਜੁਗਤ ਤਖ਼ਤ ਸੱਚਖੰਡ, ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ, ਬੋਲੋ ਜੀ, ਬੋਲੋ ਜੀ, ਬੋਲੋ ਜੀ, ਸ਼੍ਰੀ ਵਾਹਿਗੁਰੂ ਜੀ ਜੀ। ਗੁਰੂ ਗਰੀਬ ਨਵਾਜ਼, ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ, ਕੀਰਤਨ ਚੌਕੀ ਸੋਧਰ ਰਹਿਰਾਸ ਸਾਹਿਬ ਜੀ ਕੀ ਅਰਦਾਸ, ਅਖਰ ਵਾਧਾ ਘਾਟਾ ਭੂਲ ਚੁੱਕ ਮਾਫ਼ ਕਰਨਾ ਬਾਣੀ, ਸੱਚਖੰਡ ਵਿੱਚ ਪ੍ਰਵਾਨ ਕਰਨਾ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ, ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇਬੰਦ ਹੋਣ, ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬਤ ਕਾ ਭਲਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬਾਗ ਸਾਹਿਬ ਹੈ ਜੀ, ਜਿੱਥੇ ਪਾਣੀ ਦੇ ਫੁਆਰੇ ਲਗਾਏ ਗਏ ਹਨ, ਜਿਨ੍ਹਾਂ ਫੁਆਰਿਆਂ ਦੇ ਪਾਣੀ ਦੀ ਇੱਕ ਵੱਡੀ ਸਕਰੀਨ ਬਣਦੀ ਹੈ, ਜਿਸ ਸਕਰੀਨ 'ਤੇ ਲੇਜਰ ਏਜਰਾਈ ਗੁਰੂ ਸਾਹਿਬਾਂ ਜੀ ਦਾ ਇਤਿਹਾਸ ਦਿਖਾਇਆ ਜਾਂਦਾ ਹੈ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਠੀਕ 8:10 'ਤੇ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਵਿਖੇ ਪਹੁੰਚ ਕੇ ਗੁਰੂ ਸਾਹਿਬਾਨ ਜੀ ਦਾ ਇਤਿਹਾਸ ਵੇਖ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ।

फिर आया।

ਵਾਹਿਗੁਰੂ ਸਾਹਿਬ ਸਰਬ ਕਲਾ ਸਮਰਥ ਡੋਲਨ ਤੇ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ ਨਾਮ

Yeah.

ਸਤਿ ਸ਼੍ਰੀ ਅਕਾਲ।

Thank you.

अपने

ਵਸਮਾਤ ਪਾਉਣ ਵਸਮਾਤ ਪਾਣੀ ਵਸਮਾਤ ਅਗਨੀ ਖੜੇ ਵਟਾਣ ਵਸਮਾਤ ਧਰਤੀ ਵਸਮਾਤ ਖਾਣੇ ਵਸਮਾਤ ਸਾਜਾਦੇ ਪਾਣੀ ਵਸਮਾਤ ਸੰਯੋਗ ਵਸਮਾਤ ਯੋਗ ਵਸਮਾਤ ਭੁੱਖ ਵਸਮਾਤ ਭੋਗ ਵਿਸਮਾਤ ਸਿਫ ਵਿਸਮਾਤ ਸਾਰਾ ਵਿਸਮਾਤ ਜੁੜੇ।

ਭੈਵੇਂ ਚੋਨ ਵਸਦਾ ਭੈਵੇਂ ਚਲੇ ਲਖਦਰੀਆ ਭੈਵੇਂ ਚਗਨ ਚੜੇ ਵਿਗਾਰ ਭੈਵੇਂ ਧਰਤੀ ਤੱਬੀ ਭਾ ਭੈਵੇਂ ਚੰਗੀ ਸਿਰ ਸਿਰ ਭਾਰ ਭੈਵੇਂ ਚਲਾ ਜਾ ਧਰਮ ਦੁਆਰ ਭੈਵੇਂ ਸੂਰਜ ਭੈਵੇਂ ਚੰਦ ਗਗਰ ਚਲਤਨਾਥ ਭੈਵੇਂ ਸਿੰਧੂ ਸਨਮਾਦ ਭੈਵੇਂ

ਇਹੋ ਜਿਹੀ ਬਾਤੇ ਜਨਮ ਭਰਮੇ ਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਦੇਵਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ

ਜੈ।

ਸੱਚਾ ਨੀਸ਼ਾਨ ਪੁਰਸ਼ ਸਰਬ ਸੱਚਾ ਨੀਸ਼ਾਨ

ਪੌੜੀ ਗੁਰ ਵੱਡਾ ਕਰਸਾ ਲਾਹੀਆ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲ ਤਾਂ ਆਈਆਂ ਜਾ ਕਿਸ ਭਾਣਾ ਤਾਂ ਮਨ ਵਸਾਈਆਂ ਘਰ ਹੁਕਮ ਮਸਤਾ ਤੇ ਧਰਮ।

ਸੱਚਾ ਕੇ ਰੱਖਿਆ ਕੋਈ ਨਾ ਫਿਟ ਜਾਏ ਸੱਚਾ ਕੇ ਜੇ ਲੱਗਾ ਪ੍ਰਸਵ ਕੋਹਤੇ ਜਾਏ ਸੱਚਾ ਕਿਸ ਲੱਗਾ ਦੋ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਪੰਜਵਾਂ ਪਾਇਆ ਕਿਰਤ ਤਾਂ ਹਵਾ ਪਾ ਕਵਿਤ ਪਾਪੀ।